नाभि शरीर का कृथ कृथवाओ। जुग जुग फेर बुटाई ज्ञानी बुझता है,

ਜਗ ਪਸੰ ਤੂੰ ਸੂਤ ਜਤ ਗੰਢੀ ਸਤਵਟ ਇਹ ਜਨੂ ਜੀ ਕਾਹੀ ਤਾਂ ਪੰਡੇ ਕਤ ਨਾ ਹੋ ਟੁੱਟੇ ਨਾ ਮਨ ਲੱਗੇ ਨਾ ਹੋ ਜਲਣ ਜਾਏ ਤਨ ਸੁਮਰਸ ਨਾਨਕਾ ਜੁਗਲ ਚੱਲੇ ਪਾਏ ਚੁੱਕਣ ਮੁੱਲ ਨਾ ਆਵੇ ਚੁੱਕੇ ਪਾਇਆ।

ਭਾਵੇ ਸੁਣੇ ਮੁਸੀਆ ਦਾ ਸਰਪਾਈ ਤਾਂ ਕਰਕੇ ਪੈਂਦਾ ਜੈਸੀ ਤਾਂ ਕਰ

ਕਰਾਏ ਦਾ ਆਪੇ ਨੇ ਬਣਾਈਆਂ ਆਪੇ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਰੈ ਸੁਖੰਦੇ ਲਾਏ ਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਪੇਖਣਾ।

ਮਹੱਲਾ ਪਹਿਲਾ ਜੇ ਮੋਹਕ ਕਰਮ ਹੈ ਕਰਮੇ ਪੁੱਤਰੀ ਦੇ ਜੇਕਰ ਸੁਤਕ ਮੰਨਿਆ ਸਪਤ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਜਾਣਿਆ ਨਿਕੇ ਜੀਆਂ ਵਾਦ ਨਾ ਕੋਈ ਪਹਿਲਾ ਪਾਣੀ ਜੋ ਹੈ ਜਿੱਤ ਹਰਿਆ ਸਭ ਕੋਈ।

ਕੀ ਆਪੇ ਹੀ ਕਰਨਾ ਕੀ ਉਹ ਕਲਾ ਪੀਰ ਦੇ ਧਾਰੇ ਹੈ ਦੇਖੇ ਕੀਤਾ ਆਪਣਾ ਕਰ ਕੱਚੀ ਪੱਕੀ ਸਾਰੀ ਹੈ ਆਇਆ ਸੰਚਲ ਛੇ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਸਾਰੀ ਆਪਣੇ ਕੀ ਆਪਣਾ ਆਪੇ ਹੀ ਕਾਰ ਸਵਾਰੀ ਹੈ।

0: ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵੈ ਮੂਹ ਕਾ ਕਹਿਆ ਵਾ ਬੀਜੇ ਭਿਖ ਮੰਗੇ ਅੰਮ੍ਰਿਤ ਵੇਖੋ ਇਹ ਹੋ ਨਿਆਓ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨੇ ਆਵੇ ਰਾਸ ਜੇ ਹਾ ਜਾਣੇ ਤੇ ਹੋਵਰ ਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ

ਆਪੇ ਪੰਡ ਸੱਜਣ ਆਪੇ ਪੂਰਨਦੇ ਇੱਕ ਨੂੰ ਦੁਸਮਾਏ ਕੁਛ ਲੈ ਰਹਿਣ ਚੜੇ ਇੱਕ ਨਿਹਾਲੀ ਪੈ ਸਵਰਨ ਉੱਪਰ ਰਹਿਣ ਖੜੇ ਤਨਾ ਸਵਰਨ ਜਿਨ ਕੋ ਨਦਰ ਕਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ।

अकाल मूरत अजूनी सैभं गुर प्रसाद तेरे कवन कवन गुण कह कह गावा।

ਇਹ ਪਾਵਨ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਤਿਗੁਰੁ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 588 ਤੇ ਅੰਕਿਤ ਹੈ। ਸਤਿਗੁਰੁ ਜੀ ਕਹਿੰਦੇ, ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਦਾਦੀ ਦਾ ਅਰਥ ਹੁੰਦਾ ਉਹ ਸੜੀ ਹੋਈ। ਕਹਿੰਦੇ ਦੁਨੀਆਂ ਜਿਹੜੀ ਨਾ ਤ੍ਰਿਸ਼ਨਾ ਦੀ ਸੜੀ ਹੋਈ ਹੈ, ਜਿਵੇਂ ਲੱਕੜਾਂ ਨੂੰ ਅੱਗ ਲੱਗ ਜਾਏ ਨਾ ਤੇ ਲੱਕੜਾਂ ਸੜ ਜਾਂਦੀਆਂ ਨੇ, ਕੋਲੇ ਬਣ ਜਾਂਦੀਆਂ ਨੇ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਦੁਨੀਆਂ ਲੁਕਾਈ ਵੀ ਜਿਹੜੀ ਤ੍ਰਿਸ਼ਨਾ ਦੀ ਸੜੀ ਹੋਈ ਹੈ ਤੇ ਅੰਦਰੋਂ ਮਰ ਗਈ ਹੈ, ਅੰਦਰੋਂ ਮਰ ਗਈ। ਬਾਹਰੋਂ ਦੇਖਣ ਨੂੰ ਲੱਗਦਾ ਕਿ ਦੁਨੀਆਂ ਤੁਰੀ ਫਿਰਦੀ ਹੈ, ਬੋਲਦੀ ਚੱਲਦੀ, ਪਰ ਅੰਦਰੋਂ ਮਰ ਚੁੱਕੀ ਹੈ। ਜਦੋਂ ਅੰਦਰ ਤ੍ਰਿਸ਼ਨਾ ਅੱਗ ਬਲੇਗੀ ਤੇ ਅੰਦਰੋਂ ਬੰਦਾ ਜਿਉਂਦਾ ਰਹੇਗਾ। ਅੰਦਰੋਂ ਮਰਨ ਦਾ ਅਰਥ ਕਿ ਇਹਦੇ ਅੰਦਰੋਂ ਮਨੁੱਖਤਾ, ਇਨਸਾਨੀਅਤ ਖਤਮ ਹੋ ਗਈ, ਹਿਊਮੈਨਿਟੀ ਖਤਮ ਹੋ ਗਈ ਅੰਦਰੋਂ। ਇਹਦੇ ਅੰਦਰੋਂ ਪਿਆਰ ਖਤਮ ਹੋ ਗਿਆ, ਇਹਦੇ ਅੰਦਰੋਂ ਸੰਤੋਖ ਖਤਮ ਹੋ ਗਿਆ, ਇਹਦੇ ਅੰਦਰੋਂ ਸਹਿਜ ਖਤਮ ਹੋ ਗਿਆ, ਇਹਦੇ ਅੰਦਰ ਤੋਂ ਨਿਮਰਤਾ ਖਤਮ ਹੋ ਗਈ, ਇਹਦੇ ਅੰਦਰੋਂ ਧੀਰਜ ਖਤਮ ਹੋ ਗਿਆ। ਇਹ ਮਰ ਗਿਆ ਬੰਦਾ ਅੰਦਰੋਂ। ਹੁਣ ਤੁਸੀਂ ਦੇਖਦੇ ਹੋ ਨਿੱਕੀ ਨਿੱਕੀ ਗੱਲ ਤੇ ਬੰਦਾ ਭੜਕ ਪੈਂਦਾ ਹੈ, ਘਰ ਚ ਵੀ ਭੜਕ ਪੈਂਦਾ, ਬਾਹਰ ਵੀ। ਲੜਾਈਆਂ ਦੰਗੇ ਕਦੋਂ ਸ਼ੁਰੂ ਹੁੰਦੇ? ਜਦੋਂ ਅੰਦਰ ਅੱਗ ਹੁੰਦੀ ਹੈ ਸਾਡੇ, ਉਹ ਅੱਗ ਬਾਹਰ ਨਿਕਲਦੀ ਹੈ। ਇੱਕ ਅੱਗ ਤੇ ਬਾਹਰ ਬਲਦੀ ਹੈ ਨਾ, ਜਿਸ ਹੱਥ ਪਾਈਏ ਤੇ ਸੜਦੇ ਹਾਂ। ਜਿਵੇਂ ਇੱਕ ਬਿਜਲੀ ਗਰਮ ਹੁੰਦੀ ਤੇ ਖਟੰਡੀ ਹੁੰਦੀ ਹੈ, ਸਾਡੇ ਅੰਦਰ ਇੱਕ ਅੱਗ ਬਲ ਰਹੀ ਜਿਹੜੀ ਸਾਨੂੰ ਅੰਦਰੋਂ ਸਾੜ ਰਹੀ, ਤ੍ਰਿਸ਼ਨਾ ਦੀ ਅੱਗ, ਹੰਕਾਰ ਦੀ ਅੱਗ, ਲੋਭ ਦੀ ਅੱਗ, ਕ੍ਰੋਧ ਦੀ ਅੱਗ। ਹੁਣ ਜਿੱਥੇ ਪੰਜ ਅੱਗਾਂ ਬਲ ਗਈਆਂ ਉੱਥੇ ਕੁਝ ਸੁੱਖ ਵਰਤੇਗੀ? ਕਿਤੇ ਇੱਕ ਅੱਗ ਹੀ ਮਾਲਣੀ ਹੈ। ਸਤਿਗੁਰੂ ਜੀ ਕਹਿੰਦੇ, ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗੰਤਿਤ ਲਾਗ ਰਹੀ, ਕੋਇਲੇ ਪਾਹ ਪੜੇ ਤੇ ਸੁਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ। ਕਹਿੰਦੇ ਸਾਡਾ ਇਹ ਸਰੀਰ ਜਿਹੜਾ ਹੈ ਨਾ, ਲੁਹਾਰ ਦੀ ਭੱਠੀ ਵਾਂਗੂ ਹੈ। ਲੁਹਾਰ ਜਿੱਥੇ ਲੋਹੇ ਨੂੰ ਗਰਮ ਕਰਦਾ ਹੈ, ਆਹਰਣ ਕਹਿੰਦੇ ਨੇ ਜਿਹਨੂੰ, ਉਹਦੇ ਵਿੱਚ ਅੱਗ ਬਲਦੀ ਤੇ ਲੋਹਾ ਜਿਹੜਾ ਨਾ ਉਹ ਸੜਦਾ, ਲਾਲ ਗਰਮ ਹੋ ਜਾਂਦਾ ਲੋਹਾ, ਤੇ ਉਹਦੇ ਤੇ ਹੋਰ ਕੋਲੇ ਪਾਉਂਦਾ ਲੁਹਾਰ, ਹੋਰ ਪਾਉਂਦਾ, ਉਹ ਸੜੀ ਚਲਿਆ ਜਾਂਦਾ। ਕਹਿੰਦੇ ਇਹ ਸਾਡਾ ਜਿਹੜਾ ਸਰੀਰ ਹੈ ਨਾ, ਇਹ ਲੁਹਾਰ ਦੀ ਭੱਠੀ ਵਾਂਗੂ ਹੈ। ਇਹਦੇ ਅੰਦਰ ਪੰਜ ਤਰ੍ਹਾਂ ਦੀ ਅੱਗ ਬਲਦੀ, ਲੁਹਾਰ ਦੀ ਭੱਠੀ ਚ ਇੱਕ ਅੱਗ ਬਲਦੀ ਹੈ, ਸਾਡੇ ਅੰਦਰ ਪੰਜ ਤਰ੍ਹਾਂ ਦੀ ਅੱਗ ਬਲਦੀ ਹੈ। ਪੰਚ ਅਗੰਤਿਤ ਲਾਗ ਰਹੀ, ਅੱਗ ਤੇ ਚਲੋ ਬਾਲੀ ਰਹੀ ਹੈ, ਅਸੀਂ ਅੱਗ ਤੇ ਕੋਲੇ ਹੋਰ ਪਾਈ ਜਾਂਦੇ ਹਾਂ। ਜਦੋਂ ਦੇਖਿਆ ਕਿ ਸਾਡੀ ਹੁਣ ਭੁੱਖ ਨਹੀਂ ਮਿਟੀ, ਝੂਠ ਬੋਲ ਲਓ, ਕਿਸੇ ਦਾ ਹੱਕ ਮਾਰ ਲਓ, ਧੋਖਾ ਧੜੀ ਕਰ ਲਓ, ਠੱਗੀ ਕਰ ਲਓ, ਕਿਸੇ ਨੂੰ ਕੁੱਟ ਮਾਰ ਕੇ ਉਹਦੇ ਕੋਲ ਪੈਸੇ ਲੁੱਟ ਲਓ, ਇਹ ਪਾਪਾਂ ਦੇ ਕੋਲੇ ਹੋਰ ਪਾਈ ਚਲੇ ਜਾਂਦੇ ਹਾਂ, ਅੱਗ ਹੋਰ ਵੱਧਦੀ ਚਲੀ ਜਾਂਦੀ ਹੈ। ਕਹਿੰਦੇ ਨੇ ਕਿ ਪੰਚ ਅਗੰਤਿਸ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਵਹੀ। ਉਹ ਪਾਪਾਂ ਦੇ ਕੋਲੇ ਪਾ ਕੇ ਅੱਗ ਦੇ ਨਾਲ ਤੇ ਪਹਿਲਾਂ ਮਨ ਸੜ ਗਿਆ ਸੀ, ਪਰ ਫਿਰ ਕੀ ਹੋਇਆ? ਜਿਵੇਂ ਲੁਹਾਰ ਸੰਨੀ ਦੇ ਰਾਹੀਂ ਉਹਦੇ ਕੋਲ ਇੱਕ ਔਜ਼ਾਰ ਹੁੰਦਾ, ਜਿਹਦੇ ਰਾਹੀਂ ਗਰਮ ਲੋਹੇ ਨੂੰ ਫੜ ਕੇ ਕਦੀ ਇਧਰੋਂ ਕਦੀ ਇਧਰੋਂ ਗਰਮ ਕਰਦਾ। ਕਹਿੰਦੇ ਮਨ ਜਲਿਆ, ਸੰਨੀ ਚਿੰਤ ਭਈ। ਅਸੀਂ ਚਿੰਤਾ ਦੀ ਸੰਨੀ ਨਾਲ ਪਹਿਲਾਂ ਅਸੀਂ ਪਾਪ ਕਰਦੇ ਹਾਂ, ਫਿਰ ਸਾਡੇ ਅੰਦਰ ਚਿੰਤਾ ਪੈਦਾ ਹੁੰਦੀ ਹੈ, ਚਿੰਤਾ ਦੀ ਸੰਨੀ ਨਾਲ ਮਨ ਨੂੰ ਹੋਰ ਸਾੜਦੇ ਹਾਂ। ਮਨ ਜਲਿਆ, ਸੰਨੀ ਚਿੰਤ ਭਈ, ਪਇਆ ਮਨੂਰ ਕੰਚਨ ਫਿਰ ਹੋਵੇ। ਹੁਣ ਇਹ ਮਨ ਸੜ ਸੜ ਕੇ ਨਾ ਮਨੂਰ ਦਰਥ ਹੁੰਦੇ, ਖਿੰਗਰ ਬਣ ਗਿਆ, ਐਨ ਨਕੰਮਾ ਹੋ ਗਿਆ, ਮੈਲ ਜੀ ਬਣ ਗਿਆ। ਲੋਹਾ ਸੜੀ ਜਾਏ ਤੇ ਕੀ ਰਹਿ ਜਾਂਦਾ? ਕਿਸੇ ਕੰਮ ਦਾ ਨਹੀਂ ਰਹਿੰਦਾ। ਕਹਿੰਦੇ ਪਿਆ ਮਨੂਰ, ਸਾਡਾ ਇਹ ਮਨ ਸੜ ਸੜ ਕੇ ਮਨੂਰ ਬਣ ਗਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਦੁਨੀਆਂ ਦੇ ਲੋਕ ਭਾਵੇਂ ਅਸੀਂ ਪਾਪ ਕੀਤੇ, ਔਗਣ ਕੀਤੇ, ਮਨ ਨਕੰਮਾ ਹੋ ਗਿਆ, ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਮੈਂ ਬੇਨਤੀ ਕਰਾਂ, ਤੁਸੀਂ ਤਦੋਂ ਧਰਮਾਂ ਦੀ ਦੁਨੀਆਂ ਚ ਜਾਓਗੇ ਨਾ, ਉਹ ਤੁਹਾਡੇ ਅੰਦਰ ਨੈਗੇਟਿਵਿਟੀ ਪੈਦਾ ਕਰਨਗੇ, ਨਿਰਾਸ਼ਤਾ ਪੈਦਾ ਕਰਨਗੇ। ਉਹ ਕਹਿਣਗੇ ਹੁਣ ਤੇ ਇਹਦਾ ਕੋਈ ਹੱਲ ਨਹੀਂ, ਹੁਣ ਤੇ ਅਗਲੇ ਜਨਮ ਚ ਜਾ ਕੇ ਹੱਲ ਹੋਣਾ, ਹੁਣ ਤੇ ਇੰਨੇ ਪੁੰਨ ਕਰਨੇ ਪੈਣੇ, ਇੰਨੇ ਪਾਠ ਕਰਨੇ ਪੈਣੇ, ਇੰਨੇ ਤੀਰਥ ਨਹਾਉਣੇ ਪੈਣੇ, ਫਿਰ ਕਿਤੇ ਤੁਹਾਨੂੰ ਰੱਬ ਮਿਲਣਾ, ਫਿਰ ਅਗਲੇ ਜਨਮ ਚ ਮਿਲਣੀ ਮੁਕਤੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਭਾਵੇਂ ਮਨ ਸੜ ਸੜ ਕੇ ਨਿਕੰਮਾ ਹੋ ਗਿਆ, ਪਰ ਘਬਰਾਉਣ ਦੀ ਲੋੜ ਨਹੀਂ ਹੈ, ਡਰਨ ਦੀ ਲੋੜ ਨਹੀਂ। ਇਹ ਨਿਕੰਮਾ ਹੋਇਆ ਲੋਹਾ ਮੁੜ ਕੇ ਹੁਣ ਲੋਹਾ ਹੀ ਨਹੀਂ, ਸੋਨਾ ਬਣ ਸਕਦਾ। ਪਿਆ ਮਨੂਰ ਕੰਚਨ ਫਿਰ ਹੋਵੇ, ਸੋਨਾ ਬਣ ਸਕਦਾ, ਪਰ ਕਦੋਂ? ਜੇ ਗੁਰ ਮਿਲੇ ਤਨੇਹਾ, ਜੇ ਗੁਰੂ ਮਿਲ ਪਏ, ਜ਼ਿੰਦਗੀ ਅੰਦਰ ਗੁਰੂ ਨਾਲ ਸਾਂਝ ਬਣ ਜਾਏ, ਫਿਰ ਕੀ ਹੋਏਗਾ? ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸਟਸ ਦੇਹਾ। ਗੁਰੂ ਨਾਮ ਅੰਮ੍ਰਿਤ ਦੀ ਦਾਤ ਬਖਸ਼ੇਗਾ, ਨਾਮ ਅੰਮ੍ਰਿਤ ਦੇ ਰਾਹੀਂ ਮਨੁੱਖ ਦਾ ਸਰੀਰ ਜਿਹੜਾ ਇਹ ਸਫਲ ਹੋ ਜਾਏਗਾ, ਦੁੱਖਾਂ ਤੋਂ ਰਹਿਤ ਹੋ ਜਾਏਗਾ। ਤ੍ਰਿਸ਼ਨਾ ਨਾਮ ਨਾਲ ਬੁਝਣੀ ਹੈ, ਤ੍ਰਿਸ਼ਨਾ ਬੂਝੇ ਹਰ ਕੇ ਨਾਮ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ।
एलुकाई त्रिशन दी अग सड़ सड़ के मर गई, अंदरों खत्म हो गई, मनुखता खत्म हो गई। तो यह सड़ती हुई लुकाई जिहड़ी है ना, यह पुकार कर रही है। देखो बंदे कोल धन आ जाएगा, दौलत आ जाएगी, पर चिंतावां जां दुख घेर लैणगे। ये दुखां च पिया होया बंदा फिर पुकारा करेगा, रब्बा मैनू बचा लै, कोई मेरी मदद करे, अंदरों ओहदे पुकारा निकलणगियां। सतगुरु जी कहिंदे ए जल जल करे पुकार। ए दुनिया जिहड़ी है ना चिंता दी अग विच, विकारां दी अग विच सड़ सड़ के अंदरों पुकार कर रही है, हाल पारिया कर रही है। पर सतगुर शीतल जे मिले, जे सतगुरु जी मिल जाण। सतगुरु क्योंकि शीतलता दा घर है, सतगुरु जिहड़ा है नाम दा घर है, गुरदाता गुर हिवे गुर। गुरु साहब जी कहिंदे ने कि गुरु हिवे कहिंदे ने बर्फ नूं, शीतलता दा घर है गुरु। जे गुरु मिल पे जिंदगी दे अंदर, फिर जले न दूजी वार। एक वारी तां सड़ गया, मुड़ के ये मन नहीं सड़ेगा अंदरों। क्योंकि जदों गुरु कोल आवांगे, गुरबाणी दा एक बचन है कि तुहाडे अंदर बल रही है अग। ते तुसी कहो कि हुण आपां बाहर चंद्रमा दीआं किरणां दे मूहरे बैठ जाइए तो शायद सानू शांति मिल जाए। चंद्रमा दीआं किरणां शीतल ने, पर तुहाडे मन की अग नहीं बुझा सकदीआं, तुहाडे शरीर नूं ते शीतलता दे देणगीआं। चंदन जिहड़ा है वह शीतल है, पर वह तुहाडे मन की अग नहीं बुझा सकदा। बाहर ठंड पै रही, तुसी कहो जी अंदर अग बल रही ते बाहर बैठ जाइए, शरीर नूं ते ठंड लग जाएगी पर अंदर की अग नहीं बुझणी। सतगुरु जी कहिंदे चंदन चंदन सरद रुत, मूल न मिटे घाम, शीतल थीवे नानका जपंदड़ो हर नाम। चंदन दे राही गल नहीं बननी, और चंद्रमा दीआं किरणां दे राही शीतलता नहीं मिलनी, जां सर्दी दी रुत च बैठिया शीतलता नहीं मिलनी। सतगुरु जी कहिंदे शीतल ते उदों होवेगा जदों परमात्मा दे नाम नाल जुड़ेगा। कल ताटी ठंडा हर नाम, दुनिया की हर चीज ही तत्ती, जिधर मर्जी चल जाओ हर पासे आप देखते दे, बंदे भड़के ही फिरते हैं। जिथे जाओ तुहाडे अंदर तृष्णा ही पैदा होएगी, अग पैदा होएगी। केवल परमात्मा का नाम है जिहड़ा तुहाडे अंदर शीतलता पैदा करेगा। ते गुरु साहब जी महाराज कहिंदे जे किते सतगुर शीतल जे मिले, गुरु कोल जाके, जो गुरु जिहड़ा है शीतलता का घर है, नाम का घर है, जे मिल जाए फिर जले न दूजी वार। मुड़के बंदा तृष्णा की अग विच सड़दा नहीं है, विकार इनू साड़दे नहीं।

ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਨਿਰਭਉ ਨਹੀਂ ਹੋ ਸਕਦਾ। ਨਿਰਭਉ ਦਰਥ ਕੇ ਡਰ ਹੀ ਕੋਈ ਨਾ ਹੋਏ ਜ਼ਿੰਦਗੀ ਅੰਦਰ। ਦੁਨੀਆਂ 'ਚ ਹਰ ਚੀਜ਼ ਡਰ ਦੇ ਅਧੀਨ ਹੈ। ਆਸਾ ਦੀ ਵਾਰ ਦਾ ਅਸੀਂ ਕੀਰਤਨ ਸਰਵਣ ਕਰਦੇ ਹਾਂ, ਉੱਥੇ ਬਚਨ ਪੜ੍ਹਦੇ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਸਲਤਨਾ ਅੰਤ। ਭੈ ਦੇ ਵਿੱਚ ਹੀ ਸੂਰਜ ਹੈ, ਚੰਦਰਮਾ ਹੈ, ਧਰਤੀ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਇਹ ਧਰਤੀ ਵੀ ਕਿਸੇ ਦੇ ਡਰ ਵਿੱਚ ਖੜੀ ਹੈ, ਬਿਨਾਂ ਥੰਮਾਂ ਤੋਂ ਖੜੀ ਹੈ। ਇਹ ਸੂਰਜ ਕਿਸੇ ਦੇ ਡਰ ਵਿੱਚ ਹੈ, ਇਹ ਹਵਾ ਕਿਸੇ ਦੇ ਡਰ ਵਿੱਚ ਹੈ, ਇਹ ਪਾਣੀ ਕਿਸੇ ਦੇ ਡਰ ਵਿੱਚ ਹੈ। ਜੇ ਪਾਣੀ ਕਿਸੇ ਦੇ ਡਰ ਵਿੱਚ ਨਾ ਹੋਏ, ਅਸੀਂ ਸੁਣਦੇ ਨਾ ਕਿ ਧਰਤੀ ਜਿਹੜੀ ਤਿੰਨ ਹਿੱਸੇ ਤੇ ਪਾਣੀ, ਚਾਰ ਹਿੱਸੇ, ਕਦੀ ਸਮੁੰਦਰ ਦੇ ਕੰਢੇ ਜਾ ਕੇ ਦੇਖੋ, ਐ ਠਾਠਾ ਮਾਰਦਾ ਸਮੁੰਦਰ, ਮੀਲਾਂ ਤੱਕ, ਹਜ਼ਾਰਾਂ ਮੀਲਾਂ ਤੱਕ ਪਾਣੀ ਪਾਣੀ ਹੈ, ਪਾਣੀ ਪਾਣੀ ਹੈ। ਕਦੀ ਅਟਲਾਂਟਿਕ ਸਾਗਰ ਨੂੰ ਪਾਰ ਕੇ ਦੇਖੋ, ਪਾਰ ਕਰਕੇ ਦੇਖੋ ਤੁਸੀਂ, ਪੈਸੀਫਿਕ ਸਮੁੰਦਰ ਨੂੰ ਪਾਰ ਕਰਕੇ ਦੇਖੋ, ਰਹਿ ਜਾਂਦੇ ਇੰਨਾ ਵੱਡਾ ਸਮੁੰਦਰ, ਮੁੱਕਦਾ ਹੀ ਨਹੀਂ। 7-8 ਘੰਟੇ ਹਵਾਈ ਜਹਾਜ਼ ਨੂੰ ਹੀ ਲੱਗ ਜਾਂਦੇ ਉੱਪਰ ਕਈ ਵਾਰੀ, ਮੁੱਕਦਾ ਹੀ ਨਹੀਂ। ਏਡੇ ਏਡੇ ਵੱਡੇ ਸਮੁੰਦਰ ਰੱਬ ਨੇ ਬਣਾਏ ਨੇ, ਤੇ ਜੇ ਕਦੇ ਉਹ ਸਮੁੰਦਰ ਬੇਕਾਬੂ ਹੋ ਜਾਣ ਤੇ ਧਰਤੀ ਤੇ ਕੋਈ ਬਹੁਤ ਵੱਡੀ ਨਹੀਂ ਹੈ, ਉਹ ਤੇ ਭੈ ਦੇ ਵਿੱਚ ਹੈ। ਇਹ ਹਵਾ ਡਰ ਦੇ ਵਿੱਚ ਹੈ, ਜੇ ਕਦੇ ਹਵਾ ਆਪ ਉਧਰੀ ਹੋ ਜੇ ਤਬਾਹੀ ਮਚਾ ਦਿੰਦੀ ਹਵਾ ਤਾਂ, ਪਰ ਇਹ ਭੈ ਵਿੱਚ ਪਵਣ ਵਹਿ ਸਦਵਾਓ, ਇਹ ਕਿਸੇ ਦੇ ਭੈ ਵਿੱਚ ਹੈ, ਕਿਸੇ ਸਿਸਟਮ ਵਿੱਚ ਹੈ, ਕਿਸੇ ਕਾਨੂੰਨ ਵਿੱਚ ਹੈ। ਜਦੋਂ ਸਾਰਾ ਸੰਸਾਰ ਭੈ ਵਿੱਚ ਸਭ ਆਕਾਰ ਹੈ, ਸਾਰੀ ਦੁਨੀਆਂ ਬ੍ਰਹਿਮੰਡ ਕਿਸੇ ਨਿਯਮ ਵਿੱਚ ਹੈ, ਸਿਸਟਮ ਵਿੱਚ ਹੈ, ਤੇ ਗੁਰਬਾਣੀ ਕਹਿੰਦੀ ਬੰਦਿਆ ਤੂੰ ਵੀ ਕਿਸੇ ਸਿਸਟਮ ਚ ਆ ਜਾ, ਤੂੰ ਵੀ ਆਪ ਹੁਦਰਾ ਨਾ ਚੱਲ ਕੇ, ਜੀ ਮੇਰੀ ਜ਼ਿੰਦਗੀ, ਮੈਂ ਜੋ ਮਰਜ਼ੀ ਕਰਾਂ, ਜੋ ਮਰਜ਼ੀ ਖਾਵਾਂ, ਜਿੱਥੇ ਮਰਜ਼ੀ ਜਾਵਾਂ। ਤੁਸੀਂ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ? ਮਾਂ ਪਿਓ ਨੂੰ ਬੱਚੇ ਪਤਾ ਕਹਿੰਦੇ, ਤੁਸੀਂ ਕੌਣ ਹੁੰਦੇ ਪੁੱਛਣ ਵਾਲੇ? ਸਾਡੀ ਜ਼ਿੰਦਗੀ ਜਿੱਥੇ ਮਰਜ਼ੀ ਜਾਈ, ਜਾਓ ਭਾਈ, ਫਿਰ ਖੱਜਲ ਖੁਆਰ ਵੀ ਹੋਵੋਗੇ, ਜ਼ਿੰਦਗੀ ਬਰਬਾਦ ਹੋਏਗੀ, ਜਾਓ ਜਿੱਥੇ ਮਰਜ਼ੀ। ਜੇ ਤੇ ਜ਼ਿੰਦਗੀ ਦਾ ਕੋਈ ਸੁੱਖ ਮੰਨਣਾ, ਫਿਰ ਕਿਸੇ ਸਾਨੂੰ ਸਿਸਟਮ ਵਿੱਚ, ਕਿਸੇ ਮਰਜ਼ਾਦਾ ਚ, ਕਿਸੇ ਡਰ ਚ ਆਉਣਾ ਪਏਗਾ। ਡਰ ਦਾ ਅਰਥ, ਡਰ ਦੋ ਤਰ੍ਹਾਂ ਦਾ ਹੁੰਦਾ। ਇੱਕ ਡਰ ਹੁੰਦਾ ਹੈ ਜਿਹੜਾ ਸਾਨੂੰ ਅੰਦਰੋਂ ਖਤਮ ਕਰਦਾ, ਜਿੱਦਾਂ ਕਿਸੇ ਡਾਂਗ ਵਾਲੇ ਤੋਂ ਡਰ ਹੈ, ਬਦਮਾਸ਼ ਤੋਂ ਡਰ ਹੈ, ਉਹ ਡਰ ਸਾਨੂੰ ਅੰਦਰੋਂ ਮਾਰਦਾ। ਇੱਕ ਡਰ ਹੁੰਦਾ ਮਾਂ ਬਾਪ ਦਾ ਅਦਬ, ਜਿੱਦਾਂ ਗੁਰੂ ਦਾ ਅਦਬ ਕਰਦੇ ਅਸੀਂ, ਇਹ ਡਰ ਸਾਨੂੰ ਅੰਦਰੋਂ ਜਿਉਂਦੇ ਕਰਦਾ, ਸਾਨੂੰ ਅੰਦਰੋਂ ਬਲਵਾਨ ਕਰਦਾ, ਸਾਨੂੰ ਜ਼ਿੰਦਗੀ ਦਿੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭੈ ਵਿੱਚ ਸਭ ਆਕਾਰ ਹੈ, ਸਾਰਾ ਸੰਸਾਰ ਕਿਸੇ ਨਿਯਮ ਵਿੱਚ ਹੈ, ਡਰ ਵਿੱਚ ਹੈ, ਨਿਰਭਉ ਹਰ ਜੀਉ ਸੋਏ, ਪਰਮਾਤਮਾ ਨੂੰ ਕੋਈ ਡਰ ਨਹੀਂ ਹੈ। ਜੇ ਅਸੀਂ ਦੁਨੀਆਂ ਦੇ ਕਿਸੇ ਚੀਜ਼ ਨਾਲ ਜੁੜਾਂਗੇ, ਅਸੀਂ ਡਰ ਤੋਂ ਮੁਕਤ ਨਹੀਂ ਹੋ ਸਕਦੇ। ਕੋਈ ਕਹੇ ਜੀ ਕਿਸੇ ਕਬਰ ਨੂੰ ਮੱਥਾ ਟੇਕਾਂਗੇ, ਸਾ ਡਰ ਮੁੱਕ ਜਾਏਗਾ, ਡਰ ਮੁੱਕਣਾ ਨਹੀਂ, ਵਧਣਾ ਹੀ ਹੈ। ਕਬਰ ਵਾਲਾ ਤੇ ਹੋਰ ਡਰਾਊਗਾ, ਤੁਸੀਂ ਉਹਦੇ ਢਹਿ ਚੜ ਗਏ, ਉਹ ਤੁਹਾਨੂੰ ਡਰ ਤੋਂ ਮੁਕਤ ਨਹੀਂ ਹੋਣ ਦੇ। ਤੇ ਗੁਰੂ ਦਾ ਘਰ ਹੈ ਜਿਹੜਾ ਤੁਹਾਡੇ ਅੰਦਰ ਡਰ ਖਤਮ ਕਰਦਾ। ਧਰਮ ਦੀ ਦੁਨੀਆਂ ਚ ਜਿੰਨੇ ਦੁਕਾਨਾਂ ਖੋਲੀ ਬੈਠੇ ਲੋਕਾਂ ਨੂੰ ਡਰਾ ਕੇ ਮੱਥੇ ਟਿਕਾ ਰਹੇ, ਡਰਾ ਕੇ। ਦੋ ਤਰੀਕਿਆਂ ਨਾਲ ਭੀੜਾਂ ਜੋੜੀਆਂ ਜਾ ਸਕਦੀਆਂ, ਭੀੜਾਂ, ਉਹ ਪਤਾ ਕਿੱਦਾਂ? ਇੱਕ ਤੇ ਡਰਾ ਦਿਓ, ਜੇ ਇੱਥੇ ਨਾ ਆਏ ਤੁਹਾਡਾ ਮਾਲ ਡੰਗਰ ਨਹੀਂ ਰਹਿਣਾ, ਕਾਰੋਬਾਰ ਨਹੀਂ ਚੱਲਣਾ, ਨੁਕਸਾਨ ਹੋ ਜਾਏਗਾ। ਦੁਨੀਆਂ ਡਰ ਦੇ ਮੱਥੇ ਟੇਕੀ ਜਾਂਦੀ ਵਿਚਾਰੀ ਭੋਲੀ। ਤੇ ਇੱਕ ਲਾਲਚ ਦਿੱਤਾ ਜਾਂਦਾ, ਕਿਤੇ 11 ਦਿਨ ਨੰਗੇ ਪੈਰੀ ਆ ਜਾਓ, ਇੰਨੇ ਦਿਨ ਤੁਸੀਂ ਮੱਸਿਆ ਨਾ ਲਓ, ਤੁਹਾਡੇ ਤੇ ਕਾਰਜ ਹੀ ਰਾਸ ਹੋ ਜਾਣਗੇ, ਫਿਰ ਲਾਲਚ ਨਾਲ ਮੱਥਾ ਟੇਕਦੇ ਨੇ। ਜਿਹੜਾ ਲਾਲਚ ਨਾਲ ਕੰਮ ਕੀਤਾ ਜਾਏ, ਜਿਹੜਾ ਡਰ ਨਾਲ ਕੀਤਾ ਜਾਏ, ਉਹ ਕੋਈ ਭਗਤੀ ਨਹੀਂ ਹੁੰਦਾ, ਸਾਡਾ ਸਵਾਰਥ ਹੋ ਸਕਦਾ, ਉਹ ਸਾਨੂੰ ਉੱਚੀਆਂ ਨਹੀਂ ਉਠਾ ਸਕਦਾ, ਦੁੱਖਾਂ ਤੋਂ ਰਹਿਤ ਨਹੀਂ ਕਰ ਸਕਦਾ। ਤੇ ਜੇ ਦੁੱਖਾਂ ਤੋਂ ਰਹਿਤ ਹੋਣਾ, ਤੇ ਫਿਰ ਤੇ ਗੁਰੂ ਦਾ ਘਰ ਜਿਹੜਾ ਤੁਹਾਡੇ ਅੰਦਰੋਂ ਡਰ ਖਤਮ ਕਰਦਾ। ਗੁਰਬਾਣੀ ਕਹਿੰਦੀ ਨਾਨਕ ਚਿੰਤਾ ਮਤ ਕਰੋ, ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਤੁਹਾਡੇ ਸਿਰ ਤੇ ਪਰਮਾਤਮਾ ਹੈਗਾ ਨਾ, ਡਰਨ ਦੀ ਕੋਈ ਲੋੜ ਨਹੀਂ। ਅਸੀਂ ਬੱਚੇ ਹਾਂ, ਗਲਤੀਆਂ ਹੁੰਦੀਆਂ ਨੇ, ਮਾਂ ਬਾਪ ਜਿਹੜੇ ਨੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਦੇ ਹੀ ਨੇ, ਸਾਡਾ ਪਰਮਾਤਮਾ ਵੀ ਸਾਨੂੰ ਮਾਫ਼ ਕਰ ਦੇਗਾ। ਇੱਕ ਵਾਰੀ ਉਹਦੀ ਸਰਨ ਚ ਡਿੱਗ ਪਓ, ਡਰਨ ਦੀ ਲੋੜ ਨਹੀਂ ਹੈ। ਉਹ ਤੇ ਇੰਨਾ ਮਹਾਨ ਹੈ, ਹਮਰੀ ਗਣਤ ਨ ਗਣੀਆਂ ਕਾਈ, ਉਹ ਤੇ ਗਿਣਤੀ ਨਹੀਂ ਕਰਦਾ। ਇਹ ਗਿਣਤੀਆਂ ਦਾ ਸੁਭਾਅ ਸਾਡਾ, ਅਸੀਂ ਤੇ ਪਾਠ ਕਰੀਏ ਤਾਂ ਵੀ ਕਹਿੰਦੇ ਗਿਣ ਲੋ ਇੰਨੇ ਕੀਤੇ, ਕਈਆਂ ਨੇ ਕਾਪੀਆਂ ਲਾਈਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗਿਣਤੀ ਮਿਣਤੀ ਪੈਸੇ ਪੂਸੇ ਲਿਖਣ ਲਈ ਸੀ, ਰੱਬ ਦਾ ਨਾਂ ਲਿਖਣ ਲਈ ਨਹੀਂ ਸੀ। ਤੇ ਸਾਡੇ ਧਾਰਮਿਕ ਲੋਕਾਂ ਨੇ ਜਿਹੜੀਆਂ ਦੁਕਾਨਾਂ ਨਹੀਂ ਖੋਲੀਆਂ, ਕਹਿੰਦੇ ਕਾਪੀ ਲਾ ਲਓ ਤੇ ਵਾਹਿਗੁਰੂ ਲਿਖਣ ਦੇ ਲਈ। ਵਾਹ ਜੀ ਵਾਹ, ਰੱਬ ਦੇ ਨਾਂ ਤੇ ਵੀ ਲਿਖਾ, ਉਹ ਰੱਬ ਨੇ ਕਾਪੀ ਲਾਈ ਕੋਈ ਸਾਡੇ ਲਈ, ਸਾਨੂੰ ਸਵਾਸ ਦੇਣ ਲਈ? ਰੱਬ ਨੇ ਕਦੀ ਤੁਹਾਨੂੰ ਬਿੱਲ ਭੇਜਿਆ ਕਿ ਇੰਨਾ ਤੁਸੀਂ ਅੰਨ ਖਾਧਾ, ਇੰਨਾ ਧਰਤੀ ਤੇ ਗੰਦ ਪਾਇਆ, ਕੋਈ ਭੇਜਿਆ ਤੁਹਾਨੂੰ ਬਿੱਲ, ਗਿਣਤੀ ਮਿਣਤੀ ਭੇਜੀ ਕਦੀ? ਉਹ ਤੇ ਲੇਖਾ ਹੀ ਨਹੀਂ ਕਰਦਾ, ਉਹ ਆਪ ਅਲੇਖ ਹੈ, ਉਹ ਤੇ ਸਾਡੇ ਨਾਲ ਲੇਖਾ ਨਹੀਂ ਕਰਦਾ। ਹਾਂ, ਮਾੜੇ ਕਰਮ ਕਰਾਂਗੇ, ਉਹਦਾ ਦੁੱਖ ਸਾਨੂੰ ਜ਼ਰੂਰ ਹੋਏਗਾ, ਇਹਦਾ ਮਤਲਬ ਨਹੀਂ ਕਿ ਮਾੜੇ ਕਰਮ ਕਰੀਏ।
पर यह गल जरूर है कि जे माड़े कर्म हो गए ने एक बारी गुरु रही परमात्मा की शरण डिग वो डरन की लोड़ कोई नहीं। हमरी गणत ना गणिया काई अपना बिरद पछाण, वह तो साड़ी गिणती मिणती नहीं करता। जे गिणती मिणती कर दे ते सज्जन ठग का उधार नहीं सी होना, वह तो बड़ा तकड़ा कातल सी। पर एक बारी गुरु के चरणा च डिग पे एक शब्द सुनिया वह सज्जन संत बन गया। असी इन्ना तो सुनते कि सज्जन ठग सी पर सज्जन संत बारे नहीं सुनिया। जो सज्जन संत बन गया उहदी धर्मशाल गुरद्वारा बन गई, वह सिखी का बहुत वड्डा प्रचारक बन गया, उन्हें बेअंत लोगों नूं नाम नाल जोड़िया। भूमिया एक डाकू सी ना डाकू, पर जदों गुरु की कृपा हुई उन्हें एक राजे नूं वी गुरु नाल जोड़ दिता। असी आम पढ़ते गनका जिहड़ी एक पापण सी, अजामल एक पापी सी। आपां उदाहरणां पढ़दे प्राणा चों दित्तियां, गुरु साहिब जी ने समझाउण लई उदाहरणां दित्तियां ने। मन रे प्रभ की शरण विचारो, जे सिमरत गनका सी उदरी तां को जस उधारो। वह जिदा सिमरन करके गनका का उधार हो गया, जिदे प्रथाए बजन के गनका पापन हो के पापा का गल हार परोता, जिदे सिमरन करके गनका का उधार हो गया, तुसी सिमरन करोगे तुहाडा उधार नहीं होगा, तुहाडे भी पाप माफ कर देगा वाहेगुरु। अजामल पापी जग जाने निमख माहे निस्तारा। अजामल बड़ा तगड़ा पापी सी, कहिंदे माफी नहीं होना, पर जदों परमात्मा नूं उन्हें चेती किया एक निमख विच, निमख दा अर्थ हुंदा अख फुरकण दे समें विच उहदा उधार हो गया, पार उतारा हो गया। जे अजामल दा उधार होएगा साडा नहीं होएगा, पर सिमरो परमात्मा नूं। एवें बंदियां नूं मत्थे ना टेको, मड़ियां नूं मत्थे ना टेको, कबरां नूं मत्थे ना टेको, इधर उधर ना पटको। गुरु साहिब जी कहिंदे नानक विण नावें निरभउ को नहीं। सारी दुनिया डर दे विच है, जे डर तो रहत होना ते गुरबाणी कहिंदी निरभउ जपै सगल पौ मिटै निरभउ।

0: ਪ੍ਰਾਣੀ ਛੁੱਟ।
1: ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਨ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਡਰ ਕੱਟੇ ਗਏ। ਹੁਣ ਜੇ ਤੇ ਨਿਰਭਉ ਨਾਲ ਜੁੜਾਂਗੇ ਅਸੀਂ ਨਿਰਭਉ ਹੋ ਜਾਵਾਂਗੇ, ਤੇ ਜੇ ਆ ਡਰਪੋਕਾਂ ਨਾਲ ਹੀ ਜੁੜੇ ਰਹੇ ਜਿਹੜੇ ਆਪ ਡਰੇ ਆਸੇ ਪਾਸੇ ਸਿਕਿਉਰਿਟੀ ਲਈ ਫਿਰਦੇ, ਉਹਨਾਂ ਸਾਡਾ ਡਰ ਕੀ ਕੱਟਣਾ? ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਸਾਡਾ ਡਰ ਕੀ ਕੱਟਣਾ? ਨਿਰਭਉ ਦਾ ਸਿਮਰਨ ਕਰੋ ਪਰਮਾਤਮਾ ਦਾ। ਕੇਵਲ ਇੱਕ ਪਰਮਾਤਮਾ ਨਿਰਭਉ ਹੈ। ਗੁਰਬਾਣੀ ਕਹਿੰਦੀ ਏਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ। ਜਿਹੜਾ ਗੁਰੂ ਰਾਹੀਂ ਪਰਮਾਤਮਾ ਦੇ ਗੁਣ ਗਾਉਂਦਾ ਉਹ ਸਦਾ ਸੁਖੀ ਹੋ ਜਾਂਦਾ, ਉਹਦੇ ਡਰ ਕੱਟੇ ਜਾਂਦੇ ਨੇ। ਤੇ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਕਿ ਨਾਨਕ ਵਿਣ ਨਾਵੇਂ ਨਿਰਭਉ ਕੋ ਨਹੀਂ ਜਿਚਰ ਸ਼ਬਦ ਨ ਕਰੇ ਵਿਚਾਰ। ਭਾਈ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਨਿਰਭਉ ਨਹੀਂ ਹੋ ਸਕਦਾ। ਧੰਨ ਸਾਡੀ ਲੋੜ ਹੈ, ਹੋਣਾ ਚਾਹੀਦਾ, ਪਰ ਧੰਨ ਸਾਡੇ ਡਰ ਨਹੀਂ ਕੱਟ ਸਕਦਾ। ਰੁਤਬੇ ਮਿਲਣ ਚੰਗੀ ਗੱਲ ਹੈ ਮਨੁੱਖ ਦੇ ਲਈ ਨੇ, ਪਰ ਰੁਤਬਿਆਂ ਤੇ ਬੈਠ ਕੇ ਡਰ ਨਹੀਂ ਮਿਟਣਾ, ਡਰ ਤੇ ਵੱਧ ਜਾਣਾ, ਫਿਰ ਤੇ ਸਿਕਿਉਰਿਟੀ ਬੜੀ ਵੱਧ ਜਾਣੀ, ਆਸੇ ਪਾਸੇ ਫਿਰ ਗੱਡੀਆਂ ਸਾਇਰਨ ਮਾਰਦੀਆਂ ਫਿਰਨਗੀਆਂ, ਗਰੀਬ ਨੂੰ ਨੇੜੇ ਨਹੀਂ ਲੱਗਣ ਦੇਣਾ ਕਿਤੇ ਮਾਰ ਇਹਨਾਂ ਨੇ, ਫਿਰ ਦੇਖੇ ਜੇ ਗਰੀਬ ਬੰਦੇ ਕੋਲ ਵੀ ਡਰ ਲੱਗਣਾ ਸ਼ੁਰੂ ਹੋ ਜਾਣਾ, ਬੰਦੂਕ ਵਾਲੇ ਤੋਂ ਲੱਗਣਾ, ਗਰੀਬ ਕੋਲੋਂ ਵੀ ਡਰ ਲੱਗਣਾ ਸ਼ੁਰੂ ਹੋ ਜਾਣਾ ਜੇ ਵੱਡੇ ਰੁਤਬੇ ਆ ਗਏ ਤਾਂ। ਰੁਤਬੇ ਮਾੜੇ ਨਹੀਂ ਹੋਣੇ ਚਾਹੀਦੇ ਨੇ, ਪਰ ਜੇ ਰੁਤਬੇ ਹੁੰਦੇ ਆ ਅੰਦਰੋਂ ਪਰਮਾਤਮਾ ਨੂੰ ਭੁਲਾਤਾ ਤੇ ਰੁਤਬੇ ਸਾਨੂੰ ਡਰ ਤੋਂ ਰਹਿਤ ਨਹੀਂ ਕਰ ਦੇਣਗੇ, ਕੋਈ ਹੋਰ ਚੀਜ਼ ਡਰ ਤੋਂ ਰਹਿਤ ਨਹੀਂ ਕਰ ਦੇਵੇਗੀ। ਸਾਹਿਬ ਕਹਿੰਦੇ ਕਿ ਨਾਨਕ ਵਿਣ ਨਾਵੇਂ ਨਿਰਭਉ ਕੋ ਨਹੀਂ, ਨਾਮ ਤੋਂ ਬਿਨਾਂ ਕੋਈ ਨਿਰਭਉ ਨਹੀਂ ਹੋ ਸਕਦਾ। ਜਿਚਰ ਸ਼ਬਦ ਨਾ ਕਰੇ ਵਿਚਾਰ। ਹੁਣ ਨਾਮ ਦੇ ਨਾਲ ਸਾਂਝ ਉਦੋਂ ਬਣਨੀ ਜਦੋਂ ਅਸੀਂ ਗੁਰੂ ਕੇ ਸ਼ਬਦ ਨੂੰ ਸੁਣਾਂਗੇ, ਪੜਾਂਗੇ, ਵਿਚਾਰਾਂਗੇ। ਦੇਖੋ ਮੱਥਾ ਟੇਕਣ ਵਾਲਾ ਹਰ ਪ੍ਰਾਣੀ ਵਡਭਾਗੀ ਉਹਨੂੰ ਨਮਸਕਾਰ ਹੈ, ਪਰ ਮੱਥਾ ਟੇਕਣ ਨਾਲ ਹੀ ਥੋੜੋ ਗੱਲ ਬਣਨੀ, ਫਿਰ ਗੁਰੂ ਦੀ ਗੱਲ ਸੁਣਨੀ ਵੀ ਹੈ। ਗੁਰੂ ਕੇ ਬਚਨ ਸੁਣਿਆ ਪਤਾ ਲੱਗੇਗਾ। ਜਦੋਂ ਅਸੀਂ ਗੁਰੂ ਕੇ ਸ਼ਬਦ ਦੀ ਵਿਚਾਰ ਕਰਾਂਗੇ, ਨਾਮ ਨਾਲ ਪਿਆਰ ਪਾਵਾਂਗੇ, ਸਾਡੇ ਸਾਰੇ ਡਰ ਕੱਟੇ ਜਾਣਗੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਿ ਚਿੰਤਾ ਮਨ ਚਿਤ ਵਦ ਚਿੰਤਾ ਚਿਤ ਤੇ ਚੁਰਾਈ ਅਜੋਨੀ ਰਾਧੇ ਜੋਨ ਸੰਕਟ ਕਟਾਏ ਹੈ। ਕਹਿੰਦੇ ਕਿ ਉਸ ਚਿੰਤਾ ਮਨ ਵਾਹਿਗੁਰੂ ਜੀ ਨੂੰ ਯਾਦ ਕਰਕੇ ਸਾਡੀਆਂ ਸਾਰੀਆਂ ਹੀ ਚਿੰਤਾਵਾਂ ਖਤਮ ਹੋ ਗਈਆਂ। ਅਜੋਨੀ ਜੂਨਾਂ ਤੋਂ ਰਹਿਤ ਪਰਮਾਤਮਾ ਨੂੰ ਚੇਤੇ ਕਰਕੇ ਸਾਡੇ ਵੀ ਜੂਨਾਂ ਦੇ ਸੰਕਟ ਕੱਟੇ ਗਏ। ਸਿਮਰਤ ਅਕਾਲ ਨਾਥ ਕਲ ਕੰਟਕ ਕਲੇਸ਼ ਨਾਥੇ। ਅਕਾਲ ਵਾਹਿਗੁਰੂ ਨੂੰ ਚੇਤੇ ਕੀਤੇ ਜਿਹਦੇ ਤੇ ਕਾਲ ਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਅਸਰ ਨਹੀਂ, ਨਾ ਕਦੀ ਬੱਚਾ ਸੀ, ਨਾ ਬੁੱਢਾ ਹੈ, ਨਾ ਉਹ ਕਿਤੇ ਮਰਨਾ, ਨਾ ਉਹ ਜੰਮਣਾ। ਕਾਲ ਦੇ ਅਸਰ ਤੋਂ ਰਹਿਤ ਅਕਾਲ, ਉਹਨੂੰ ਸਿਮਰਨ ਕੀਤਿਆਂ ਅਸੀਂ ਵੀ ਅਕਾਲ ਬਣ ਗਏ। ਨਿਰਭਉ ਭਜਤ ਭੈ ਦਲ ਭਜਾਏ ਹੈ। ਨਿਰਭਉ ਦਾ ਸਿਮਰਨ ਕਰਕੇ ਅਸੀਂ ਵੀ ਆ ਡਰ ਦੇ ਜਿਹੜੀਆਂ ਫੌਜਾਂ ਭਜਾ ਦਿੱਤੀਆਂ, ਕੋਈ ਡਰ ਸਾਡੇ ਨੇੜੇ ਨਹੀਂ ਲੱਗ ਸਕਦਾ। ਕਿਉਂਕਿ ਜਿਹੜਾ ਰੱਬ ਦੇ ਪਿਆਰ ਜੁੜ ਜੇ ਉਹਨੂੰ ਪਤਾ ਯਕੀਨ ਕੀ ਹੁੰਦਾ ਕਿ ਮਾਰੇ ਰਾਖੈ ਏਕੋ ਆਪ ਮਨ ਕਹਿ ਕਿਛ ਨਹੀਂ ਆਦ। ਮਨੁੱਖ ਦੇ ਹੱਥ ਚ ਕੁਝ ਨਹੀਂ ਹੈ, ਮਾਰਨ ਰੱਖਣ ਵਾਲਾ ਪ੍ਰਮਾਤਮਾ। ਜੇ ਪ੍ਰਮਾਤਮਾ ਨੇ ਚਾਹਿਆ ਕਿ ਅਸੀਂ ਮਰਨਾ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ, ਜੇ ਉਹਨੇ ਸਾਨੂੰ ਬਚਾਉਣਾ ਹੈ ਤੇ ਸਾਨੂੰ ਕੋਈ ਮਾਰ ਹੀ ਨਹੀਂ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਕੇ ਸ਼ਬਦ ਦੀ ਵਿਚਾਰ ਕਰੇ ਬੰਦਾ ਉਦੋਂ ਨਿਰਭਉ ਹੋ ਜਾਂਦਾ, ਪਰ ਜੇ ਸ਼ਬਦ ਦੀ ਵਿਚਾਰ ਨਹੀਂ ਕਰੇਗਾ ਬੰਦਾ ਨਿਰਭਉ ਹੋ ਨਹੀਂ ਸਕਦਾ।
2: ਮਹਲਾ ਤੀਜਾ।
1: ਗੁਰੂ ਸਾਹਿਬ ਜੀ ਫਿਰ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਹਨ।
2: ਭੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੀ।
1: ਹੁਣ ਮਨ ਦੇ ਬੰਦੇ ਦੇ ਇਵੇਂ ਕਹਿ ਲੋ ਕਿ ਕਿਸੇ ਥਾਂ ਤੇ ਅੰਦਰ ਅੱਗ ਬਲ ਰਹੀ, ਕਿਸੇ ਮਕਾਨ ਚ ਅੱਗ ਬਲ ਰਹੀ ਹੈ, ਉਸ ਮਕਾਨ ਤੇ ਤੁਸੀਂ ਚਿੱਟਾ ਕੱਪੜਾ ਪਾ ਦੋ ਅੱਗ ਬੁਝ ਜਾਏਗੀ, ਉੱਥੇ ਅੱਗ ਅੰਦਰੋਂ ਬੁਝਾਉਣੀ ਪਏਗੀ ਨਾ। ਅੱਗ ਤੇ ਸਾਡੇ ਅੰਦਰ ਬਲ ਰਹੀ ਹੈ, ਅੰਤਰ ਤ੍ਰਿਸ਼ਨਾ ਅੱਗ, ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰ ਬਲ ਰਹੀ ਹੈ, ਤੇ ਮੈਂ ਕਹਾਂ ਕਿ ਚਿੱਟੇ ਕੱਪੜੇ ਪਾ ਲਾ ਹੁਣ ਸ਼ਾਇਦ ਅੰਦਰੋਂ ਅੱਗ ਬੁਝ ਜਾਏਗੀ, ਏਦਾਂ ਨਹੀਂ ਬੁਝੇਗੀ। ਭੇਖ ਕੀਤੀਆਂ ਅੱਗ ਨਹੀਂ ਬੁਝਣੀ। ਬਾਹਰੋਂ ਭਾਵੇਂ ਚਿੱਟੇ ਪਾ ਲਓ, ਭਗਵੇ ਪਾ ਲਓ, ਕੋਈ ਪਾਓ, ਜੀ ਸਦਕੇ ਪਾਓ, ਪਰ ਇਹਨਾਂ ਦੇ ਨਾਲ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਣੀ ਕਿ ਹੁਣ ਮੈਂ ਘਰ ਬਾਰ ਛੱਡ ਦਾਂਗਾ, ਸ਼ਾਇਦ ਮੇਰੀ ਭਟਕਣਾ ਮੁੱਕ ਜਾਏਗੀ। ਗੁਰੂ ਸਾਹਿਬ ਜੀ ਕਹਿੰਦੇ ਭੇਖੀ ਅਗਨ ਨਾ ਬੁਝੀ ਚਿੰਤਾ ਹੈ ਮਨ ਮਾਏ। ਭਾਈ ਜਿਹੜੀ ਸਾਡੇ ਅੰਦਰ ਅੱਗ ਹੈ ਉਹ ਭੇਖ ਨਾਲ ਬਾਹਰੋਂ ਭੇਖ ਕੀਤਿਆਂ ਨਹੀਂ ਬੁਝਣੀ, ਕਿਉਂਕਿ ਚਿੰਤਾ ਦੀ ਅੱਗ ਜਿਹੜੀ ਉਹ ਸਾਡੇ ਅੰਦਰ ਬਲ ਰਹੀ ਹੈ ਭਾਈ, ਉਹਨੂੰ ਅੰਦਰੋਂ ਸਵਾਰਨਾ ਪੈਣਾ, ਅੰਦਰੋਂ ਬੁਝਾਉਣਾ ਪੈਣਾ।
2: ਵਰਮੀ ਮਾਰੀ ਸਾਪ ਨਾ ਮਰੈ ਤਿਉਂ ਨੇ ਗੁਰੇ ਕਰਮ ਕਮਾਹੇ।
1: ਸੱਪ ਵੜ ਗਿਆ ਵਰਮੀ ਵਿੱਚ, ਖੁੱਡ ਵਿੱਚ, ਹੁਣ ਤੁਸੀਂ ਬਾਹਰੋਂ ਖੁੱਡ ਨੂੰ ਕੁੱਟੀ ਜਾਓ, ਸੱਪ ਦਾ ਕੀ ਵਿਗੜਨਾ? ਉਹ ਤੇ ਅੰਦਰ ਬੈਠਾ ਮਜ਼ੇ ਦੇ ਨਾਲ। ਖੁੱਡ ਨੂੰ ਕੁੱਟਿਆ ਸੱਪ ਨਹੀਂ ਮਰਨਾ, ਉਹ ਤੇ ਖੁੱਡ ਚੋਂ ਬਾਹਰ ਕੱਢਣਾ ਪਏਗਾ। ਸਰੀਰ ਦੇ ਉੱਪਰ ਕੱਪੜੇ ਪਾਉਣੇ ਜਾਂ ਸਰੀਰ ਨੂੰ ਕਸ਼ਟ ਦੇਣਾ ਕਿ ਸਰੀਰ ਤੇ ਸਵਾਹ ਮਲ ਲਓ ਜਾਂ ਧੂਣੀਆਂ ਤਾ ਲਓ ਜਾਂ ਠੰਡੇ ਪਾਣੀ ਚ ਬੈਠ ਜਾਓ ਜਾਂ ਹੋਰ ਕੁਝ ਕਰ ਲਓ, ਇਹ ਹੈ ਵਰਮੀ ਨੂੰ ਕੁੱਟਣ ਵਾਲੀ ਗੱਲ। ਵਰਮੀ ਨੂੰ ਕੁੱਟਿਆ ਸੱਪ ਦਾ ਕੁਝ ਨਹੀਂ ਵਿਗੜਨਾ, ਸੱਪ ਤੇ ਅੰਦਰ ਬੈਠਾ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਬਿਲਕੁਲ ਏਦਾਂ ਜਿਵੇਂ ਵਰਮੀ ਨੂੰ ਮਾਰਿਆ ਸੱਪ ਨਹੀਂ ਮਰਦਾ। ਬਿਲਕੁਲ ਨਿਗੁਰਾ ਬੰਦਾ ਜਿਹੜਾ ਗੁਰੂ ਦੀ ਗੱਲ ਨਹੀਂ ਸੁਣਦਾ ਚਾਹੁੰਦਾ, ਗਿਆਨ ਨਹੀਂ ਲੈਣਾ ਚਾਹੁੰਦਾ, ਉਹ ਪਤਾ ਕੀ ਕਹੇਗਾ? ਸ਼ਾਇਦ ਕਿਸੇ ਥਾਂ ਤੇ ਨਹਾਤਿਆਂ ਹੀ ਮਨ ਦੀ ਭੁੱਖ ਮਿਟ ਜਾਏਗੀ, ਜਾਂ ਸ਼ਾਇਦ ਕਿਸੇ ਥਾਂ ਤੇ ਬੈਠਿਆਂ ਭੁੱਖ ਮਿਟ ਜਾਏਗੀ, ਜਾਂ ਬਾਹਰੋਂ ਸਰੀਰ ਨੂੰ ਕਸ਼ਟ ਦਿੱਤੀਆਂ ਭੁੱਖੇ ਰਿਹਾ, ਹੋਰ ਬਹੁਤ ਕੁਝ ਧਰਮ ਦੀ ਦੁਨੀਆਂ ਚ ਹੁੰਦਾ ਹੈ, ਜਾਂ ਏਦਾਂ ਕੀਤਿਆਂ ਭੁੱਖ ਮਿਟ ਜਾਏਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਦੇ ਸੰਬੰਧ ਬਿਨਾਂ ਗੱਲ ਨਹੀਂ ਬਣਨੀ। ਸੁਖਮਨੀ ਸਾਹਿਬ ਜੀ ਵਿਚ ਗੁਰੂ ਕੇ ਅੰਮ੍ਰਿਤ ਬਚਨ ਪੜਦੇ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮ੍ਰਿਤ ਵਖਿਆਨ, ਯੋਗ ਅਭਿਆਸ ਭੇਖ ਤਰਮ ਕਿਰਿਆ, ਸਗਲ ਤਿਆਗ ਮਨ ਮਦੇ ਫਿਰਿਆ। ਸਤਿਗੁਰੂ ਜੀ ਕਹਿੰਦੇ ਕੋਈ ਜਿੰਨੇ ਮਰਜ਼ੀ ਜਾਪ ਕਰੀ ਜਾਏ, ਜਿੰਨੇ ਮਰਜ਼ੀ ਕੋ ਤਪ ਸਾਧੀ ਜਾਏ, ਜਿੰਨੇ ਮਰਜ਼ੀ ਕੋ ਭੇਖ ਕਰ ਲਏ, ਸਭ ਕੁਝ ਛੱਡ ਕੇ ਜੰਗਲਾਂ ਚਲਿਆ ਜਾਏ, ਤੀਰਥਾਂ ਤੇ ਫਿਰਦਾ ਰਹੇ, ਜੋ ਕੁਝ ਕਰ ਸਕਦਾ ਕਰ ਲਏ, ਗਿਆਨ ਧਿਆਨ ਦੀਆਂ ਗੱਲਾਂ ਕਰ ਲਏ ਜਿੰਨੀਆਂ ਮਰਜ਼ੀ, ਪਰ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਹੈ ਇੱਕ ਵਾਰ। ਭਾਈ ਵਾਹਿਗੁਰੂ ਜੀ ਦੇ ਸਿਮਰਨ ਦੇ ਤੁਲ ਕੋਈ ਵਸਤੂ ਨਹੀਂ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਵਾਹਿਗੁਰੂ ਜੀ ਦਾ ਸਿਮਰਨ ਕਰੋ, ਪਰਮਾਤਮਾ ਨੂੰ ਯਾਦ ਕਰੋ। ਤੇ ਸਤਿਗੁਰੂ ਸਾਹਿਬ ਜੀ ਇੱਥੇ ਵੀ ਕਹਿੰਦੇ ਨੇ ਭਾਈ ਵਰਮੀ ਨੂੰ ਮਾਰਿਆ ਸੱਪ ਨਹੀਂ ਮਰਨਾ, ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ ਅੰਦਰ ਸਾਡੇ ਸੁੱਖ ਨਹੀਂ ਵਰਤਣਾ।
2: ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ।
1: ਭਾਈ ਜੇ ਪਰਮਾਤਮਾ ਦੇ ਪਿਆਰ ਚ ਜੁੜਨਾ ਤੇ ਪਰਮਾਤਮਾ ਦੇ ਨਾਮ ਦੀ ਦਾਤ ਤਾਂ ਗੁਰੂ ਪਾਸੋਂ ਮਿਲਣੀ ਹੈ। ਗੁਰੂ ਨਾਮ ਦਾ ਦਾਤ ਹੈ। ਦਾਤੇ ਦਾ ਅਰਥ ਇਹ ਨਹੀਂ ਕਿ ਕਿਸੇ ਨੇ ਸਾਨੂੰ ਦੋ ਚਾਰ ਦਿਨ ਰੋਟੀ ਖਵਾਤੀ ਤੇ ਬੜਾ ਤਗੜਾ ਉਹ ਦਾਨੀ ਬਣ ਗਿਆ। ਮਾਫ ਕਰਨਾ, ਇਹ ਦਾਨ ਨਹੀਂ ਹੈ, ਐਵੇਂ ਸਮਝ ਨਾ ਲੈਣਾ। ਦਾਤੇ ਦਾ ਅਰਥ ਇਹ ਵੀ ਨਹੀਂ ਕਿ ਕਿਤੇ ਆਪਾਂ ਦੋ ਚਾਰ ਰੁਪਈਏ ਕਿਸੇ ਨੂੰ ਦੇਤੇ ਤੇ ਬੜੇ ਤਗੜੇ ਦਾਨੀ ਬਣ ਗਏ। ਆਪਾਂ ਚਾਹੁੰਦੇ ਨਾ, ਲਿਖਿਆ ਹੁੰਦਾ ਗੁਰਦੁਆਰਿਆਂ ਦੇ ਬਾਰੇ ਜੀ, ਦਾਨੀ ਸੱਜਣਾਂ ਦੇ ਨਾਮ। ਪਹਿਲਾਂ ਹੱਥ ਜੋੜ ਕੇ ਗੁਰੂ ਕੋਲੋਂ ਮੰਗਦੇ ਹਾਂ ਤੇ ਬਾਹਰ ਜਾ ਕੇ ਅਸੀਂ ਦਾਨੀ ਬਣ ਜਾਂਦੇ, ਆਖੋ ਸਤਨਾਮ ਸਿਵੇ। ਅੰਦਰ ਭਿਖਾਰੀ ਤੇ ਬਾਹਰ ਅਸੀਂ ਫਿਰ ਕਹਿੰਦੇ ਜੇ ਅਸੀਂ ਗੁਰੂ ਨੂੰ ਦਾਨ ਦਿੱਤਾ, ਗੁਰੂ ਕੋਲੋਂ ਮੰਗਦੇ ਤੇ ਗੁਰੂ ਦੇ ਕੋਲ ਹੀ ਦਾਤੇ ਬਣ ਜਾਂਦੇ। ਕਿੰਨੀ ਪੁੱਠੀ ਗੱਲ ਹੈ! ਗੁਰੂ ਕੋਲ ਪਹਿਲਾਂ ਤਰਲੇ ਲੈਂਦੇ ਹਾਂ ਫਿਰ ਗੁਰੂ ਨੂੰ ਦਾਨ ਦਿੰਦੇ ਅਸੀਂ। ਵਾਹ ਵੀ ਸਿੱਖਾ, ਬੜੀ ਤਗੜੀ ਗੱਲ ਹੈ ਤੇਰੀ, ਗੁਰੂ ਨੂੰ ਦਾਨ। ਦਾਨੀ ਕੋਈ ਨਹੀਂ ਦੁਨੀਆਂ ਦੇ ਅੰਦਰ। ਹਾਂ, ਰੱਬ ਦੀਆਂ ਦਿੱਤੀਆਂ ਦਾਤਾਂ ਚੋਂ ਵੰਡ ਕੇ ਛਕਣਾ ਇੱਕ ਬਹੁਤ ਉੱਤਮ ਕਰਮ ਹੈ। ਜਿੰਨਾ ਵੰਡ ਕੇ ਛਕੋਗੇ ਨਾ, ਉਨੀ ਰੱਬ ਦੇ ਇਹ ਦਾਤਾਂ ਦੀ ਕਦਰ ਹੈ ਕਿ ਇਹਨਾਂ ਨੂੰ ਚੰਗੇ ਪਾਸੇ ਲਾਓ, ਲੋੜਵੰਦਾਂ ਦੀ ਲਾਓ। ਇਹ ਸਾਰੀ ਦੁਨੀਆਂ ਰੱਬ ਦੀ ਲੁਕਾਈ ਹੈ। ਵੰਡ ਕੇ ਛਕਣਾ ਬਹੁਤ ਚੰਗੀ ਗੱਲ ਹੈ, ਪਰ ਵੰਡ ਕੇ ਛਕਣ ਦਾ ਅਰਥ ਕੱਲਾ ਕੋਈ ਪ੍ਰਸ਼ਾਦਾ ਪਾਣੀ ਜਾਂ ਪੈਸਾ ਹੀ ਨਹੀਂ ਹੈ। ਵੰਡ ਕੇ ਛਕਣ ਦਾ ਅਰਥ ਹੈ ਕਿ ਜੇ ਤੁਹਾਡੇ ਕੋਲ ਨੌਲੇਜ ਜ਼ਿਆਦਾ, ਉਹਦੇ ਰਾਹੀਂ ਦੁਨੀਆ ਨੂੰ ਜਾਗਰੂਕ ਕਰੋ, ਗਿਆਨ ਦਿਓ ਲੋਕਾਂ ਨੂੰ, ਅਵੇਅਰ ਕਰੋ ਕਿ ਪਖੰਡ ਨਾ ਕਰਿਆ ਕਰੋ। ਜੇ ਤੁਹਾਡੇ ਕੋਲ ਬਾਹੂਬਲ ਹੈ, ਉਹਦੇ ਰਾਹੀਂ ਗਰੀਬਾਂ ਦੀ ਮਦਦ ਕਰੋ। ਜੇ ਰਾਜਨੀਤਿਕ ਪਾਵਰ ਹੈ, ਉਹਦੇ ਰਾਹੀਂ ਲੋੜਵੰਦਾਂ ਦੀ ਮਦਦ ਕਰੋ। ਐਵੇਂ ਲੋਕਾਂ ਨੂੰ ਕੁੱਟੀ ਨਾ ਜਾਓ ਰਾਜਨੀਤੀ ਤੇ ਬੈਠ ਕੇ। ਵੰਡ ਕੇ ਛਕਣ ਦਾ ਅਰਥ ਤਾਂ ਇਹ ਹੈ। ਪਰ ਜੇ ਬੰਦਾ ਸੋਚੇ ਕਿ ਮੈਂ ਕਿਸੇ ਨੂੰ ਰੋਟੀ ਪਾਣੀ ਦਿੱਤਾ, ਪੈਸੇ ਦਿੱਤੇ, ਦਾਨੀ ਬਣ ਗਿਆ, ਗੁਰਬਾਣੀ ਕਹਿੰਦੀ ਨੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੇ ਗਵਾਰ। ਪਰਮਾਤਮਾ ਕਹਿੰਦਾ ਬੜਾ ਮੂਰਖ ਹੈ। ਹੁਣ ਕਿਸੇ ਅਮੀਰ ਨੇ ਬਾਗ ਲਾਇਆ, ਬਾਗ ਦੇ ਵਿਚ ਰੱਖਿਆ ਨੌਕਰ ਸੰਭਾਲ ਲਈ। ਹੁਣ ਉਹਨੇ ਤੇ ਨੌਕਰੀ ਦੇ ਪੈਸੇ ਲੈਣੇ, ਸੰਭਾਲ ਕਰਨਾ ਡਿਊਟੀ ਹੈ। ਹੁਣ ਕਿਤੇ ਮਾਲਕ ਆ ਗਿਆ ਬਾਗ ਵਿਚ ਤੇ ਮਾਲਕ ਦੇ ਫਲ ਤੋੜ ਕੇ ਕਹੋ ਜੀ ਮੇਰੇ ਵੱਲੋਂ ਦਾਨ ਪ੍ਰਵਾਨ ਕਰੋ, ਇਹ ਕੋਈ ਸਿਆਣਪ ਹੈ? ਇਹੀ ਕੁਝ ਹਾਲ ਸਾਡਾ ਕਿ ਰੱਬ ਦੀਆਂ ਦਿੱਤੀਆਂ ਦਾਤਾਂ, ਰੱਬ ਨੇ ਸਭ ਕੁਝ ਦਿੱਤਾ ਹੈ। ਅਸੀਂ ਕਹਿੰਦੇ ਜੀ ਅਸੀਂ ਰੱਬ ਨੂੰ ਦਾਨ ਕਰ ਰਹੇ ਹਾਂ ਆਪਾਂ। ਦਾਨ ਦਾਨ ਦਾ ਅਰਥ ਇਹ ਨਹੀਂ ਹੈ। ਦਾਨ ਦਾ ਅਰਥ ਕੀ ਹੁੰਦਾ? ਦਾਤਾ ਕੌਣ ਹੁੰਦਾ? ਦਾਤੇ ਦਾ ਅਰਥ ਹੁੰਦਾ ਕਿ ਜਿਹਦੇ ਕੋਲੋਂ ਇੱਕ ਵਾਰੀ ਮੰਗੀਏ ਤੇ ਮੁੜ ਕੇ ਫਿਰ ਮੰਗਣ ਦੀ ਲੋੜ ਹੀ ਨਾ ਪਏ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਭੁੱਖਾਂ ਹੀ ਮਿਟ ਜਾਣ। ਦਾਤੇ ਦਾ ਅਰਥ ਜਿਹੜਾ ਇੱਕ ਵਾਰੀ ਸਾਨੂੰ ਦਾਤ ਦੇ ਦੇਵੇ ਤੇ ਮੁੜ ਕੇ ਕੋਈ ਭੁੱਖ ਹੀ ਨਾ ਰਹੇ, ਲੋੜ ਹੀ ਨਾ ਪਏ, ਉਹ ਦਾਤਾ ਹੈ ਜਿਹੜਾ ਸਾਡੀਆਂ ਭੁੱਖਾਂ ਖਤਮ ਕਰ ਦੇਵੇ। ਉਹ ਭੁੱਖਾਂ ਪਰਮਾਤਮਾ ਨੇ ਦੂਰ ਕਰਨੀਆਂ, ਗੁਰੂ ਨੇ ਦੂਰ ਕਰਨੀਆਂ ਨੇ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਗੁਰੂ ਵਰਗਾ ਕੋਈ ਦਾਤਾ ਨਹੀਂ ਹੈ। ਤੁਹਾਨੂੰ ਬਾਹਰਲੇ ਥਾਵਾਂ ਤੇ ਜਾਇਆ ਹੋ ਸਕਦਾ, ਦੁਨਿਆਵੀ ਚੀਜ਼ਾਂ ਮਿਲਦੀਆਂ ਹੁਣ ਮਿਲਦੀਆਂ ਹੋਣਗੀਆਂ, ਤਾਂ ਹੀ ਦੁਨੀਆਂ ਜਾਂਦੀ ਹੈ ਭਾਈ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਜਾਓ ਜਿੱਥੇ ਮਰਜ਼ੀ। लेकिन की उहदे नाल भुखां मिट गईआं, की उहदे नाल साडा समाज वधिया बन गया। मसला तां समाज नूं वधिया बनाउण दा ना, मसला कोई सीधा कारोबार चलाउण दा ही नहीं है। कारोबार ते बथेरे लोकां दे चली जा रहे ने, साडी भुख भटकणा चिंता परेशानियां ते होर वधदियां चलीआं जांदियां ने। ਉਹ ਜੇ ਉਹ ਭਟਕਣਾ ਤੋਂ ਬਚਣਾ, ਚਿੰਤਾਵਾਂ ਤੋਂ ਬਚਣਾ, ਅੰਦਰੋਂ ਰਜਣਾ, ਤੇ ਉਹ ਦਾਤਾ ਕੇਵਲ ਗੁਰੂ ਹੈ। ਜਦੋਂ ਗੁਰੂ ਕੋਲ ਆਓਗੇ, ਗੁਰੂ ਤੁਹਾਡੀਆਂ ਸਾਰੀਆਂ ਭੁੱਖਾਂ ਮੇਟ ਦੇਵੇਗਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਸਾਰੀਆਂ ਭੁੱਖਾਂ ਮੇਟਦਾ। ਗੁਰੂ ਅਮਰਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰਵਿੱਟੋਂ, ਜਿਹ ਦੀਆਂ ਇਹ ਵਡਿਆਈਆਂ। ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਸ ਗੁਰੂ ਦੀ ਵਡਿਆਈ ਕੋ ਨੇ ਮੈਨੂੰ ਨਾਮ ਨਾਲ ਜੋੜ ਦਿੱਤਾ, ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ, ਨਾਮ ਨੇ ਮੇਰੀਆਂ ਭੁੱਖਾਂ ਮੇਟ ਦਿੱਤੀਆਂ। ਤੇ ਸਤਿਗੁਰੂ ਜੀ ਸਾਨੂੰ ਵੀ ਇਹ ਇੱਕ ਪ੍ਰੇਰਨਾ ਕਰਦੇ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੰਤੋ ਸ਼ਬਦ ਧਰੋ ਪਿਆਰੋ।

0: ਜੇ ਗੁਰੂ ਕੇ ਸ਼ਬਦ ਨੂੰ ਸੁਣ ਲਿਆ ਸਾਡਾ ਮਨ ਤਨ ਸ਼ੀਤਲ ਹੋ ਜਾਏਗਾ, ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ, ਖਤਮ ਹੋ ਜਾਏਗੀ। ਮਨ ਤੇ ਸ਼ੀਤਲ ਹੋਇਆ, ਤਨ ਸ਼ੀਤਲ ਹੋਣ ਦਾ ਅਰਥ ਹੈ ਕਿ ਸਾਡੀਆਂ ਅੱਖਾਂ ਵੀ ਰੱਜ ਜਾਣਗੀਆਂ, ਸਾਡੀ ਰਸਨਾ ਰੱਜ ਜਾਏਗੀ, ਸਾਡੇ ਕੰਨ ਰੱਜ ਜਾਣਗੇ। ਨਹੀਂ ਤੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਆਖ ਨਾ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹ ਕੇ ਇੱਕਣ। ਅੱਖਾਂ ਹੀ ਨਹੀਂ ਰੱਜਦੀਆਂ ਦੇਖ ਦੇਖ ਕੇ, ਕੰਨ ਨੀ ਚੁਗਲੀਆਂ ਸੁਣ ਸੁਣ ਕੇ ਰੱਜਦੇ, ਆਪਣੀ ਉਸਤਤ ਸੁਣ ਸੁਣ ਕੇ ਰੱਜਦੇ ਨੀ, ਰਸਨਾ ਰੱਜਦੀ ਨੀ ਖਾ ਪੀ ਕੇ। ਬੰਦਾ ਰੋਗੀ ਵੀ ਹੋਏ ਨਾ ਕਹਿੰਦਾ ਚੱਲ ਇੱਕ ਹੋਰ ਗੋਲੀ ਖਾ ਲਾਂਗੇ, ਖਾ ਹੀ ਲਓ ਆਈਸਕ੍ਰੀਮ, ਕੋਈ ਗੱਲ ਨੀ, ਰੱਜਦਾ ਹੀ ਨਹੀਂ ਬੰਦਾ, ਨਾ ਪਤਾ ਕਿ ਸਰੀਰ ਲਈ ਰੋਗ ਹੈ। ਜਦੋਂ ਅਸੀਂ ਗੁਰੂ ਕੇ ਸ਼ਬਦ ਨਾਲ ਜੁੜਾਂਗੇ, ਗੁਰਬਾਣੀ ਸਾਨੂੰ ਗਿਆਨ ਦੇਵੇਗੀ, ਸਾਡੇ ਇਹ ਤਨ ਮਨ ਸ਼ਾਂਤ ਹੋ ਜਾਏਗਾ, ਰੱਜ ਜਾਏਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਕੀ ਹੋਏਗਾ, ਅੰਦਰੋਂ ਅੱਗ ਬੁਝ ਜਾਏਗੀ ਸਾਡੀ ਉਹ ਤ੍ਰਿਸ਼ਨਾ ਦੀ।
1: ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ।
0: ਜਦੋਂ ਗੁਰੂ ਕੋਲ ਆ ਕੇ ਅਸੀਂ ਵਿੱਚੋਂ ਆਪ ਗਵਾਏ ਦਾ ਅਰਥ ਕਿ ਆਪਣੀ ਮੈਂ ਖਤਮ ਕਰਤੀ, ਹੰਕਾਰ ਖਤਮ ਕਰਤਾ, ਫਿਰ ਸੁੱਖਾਂ ਸਿਰ ਸੁੱਖ ਹੋ ਜਾਂਦਾ। ਸੁੱਖਾਂ ਸਿਰ ਸਦਾ ਸੁੱਖ, ਸਾਰੇ ਸੁੱਖਾਂ ਤੋਂ ਸ੍ਰੋਮਣੀ ਸੁੱਖ। ਇੱਕ ਤਾਂ ਇਹ ਸੁੱਖ ਨੇ ਜਿਹੜੇ ਸਾਡੇ ਦੁਨਿਆਵੀ ਹੈ ਕਿ ਚਲੋ ਘਰ ਹੋਣਾ ਚਾਹੀਦਾ, ਸੁੱਖ ਹੈ, ਹੋਣਾ ਚਾਹੀਦਾ ਘਰ ਵੀ, ਗੱਡੀਆਂ ਕਾਰਾਂ ਹੋਣੀਆਂ ਚਾਹੀਦੀਆਂ ਨੇ, ਰੁਤਬੇ ਹੋਣੇ ਚਾਹੀਦੇ ਨੇ, ਵਾਹਿਗੁਰੂ ਸਾਰਿਆਂ ਨੂੰ ਦੇਵੇ ਵੀ ਮੇਰੀ ਤੇ ਗੁਰੂ ਦੇ ਚਰਨਾਂ ਚ ਅਰਦਾਸ ਹੈ। ਲੇਕਿਨ ਇਹਨਾਂ ਤੋਂ ਮਹਾਨ ਸੁੱਖ ਕੀ ਹੈ? ਉਹ ਸੁੱਖ ਹੈ ਪਰਮਾਤਮਾ ਦਾ ਪਿਆਰ ਹੋਣਾ। ਜਿੱਥੇ ਪਰਮਾਤਮਾ ਦਾ ਪਿਆਰ ਆ ਗਿਆ, ਉੱਥੇ ਸਾਰੇ ਸੁੱਖ ਆਪੇ ਤੁਰੇ ਆਉਣੇ ਨੇ, ਆਪਣੇ ਆਪ ਹੀ ਤੁਰੇ ਜਾਣੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੁੱਖਾਂ ਸਿਰ ਸਦਾ ਸੁੱਖ ਹੋਏ, ਜਾਂ ਵਿੱਚੋਂ ਆਪ ਗਵਾਏ। ਜਦੋਂ ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰੋਂ ਅਸੀਂ ਆਪਾਂ ਭਾਵ ਮੇਟ ਲਈਏ, ਫਿਰ ਸਾਰੇ ਸੁੱਖਾਂ ਤੋਂ ਸ੍ਰੋਮਣੀ ਸੁੱਖ ਜਿਹੜਾ ਨਾ ਉਹ ਮਿਲ ਜਾਂਦਾ ਹੈ। ਉਹ ਸੁੱਖ ਮਿਲਦਾ ਪਰਮਾਤਮਾ ਦੇ ਪਿਆਰ ਜੁੜਿਆ। ਗੁਰਬਾਣੀ ਕਹਿੰਦੀ ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ। ਬੰਦਿਆ ਜੇ ਸਦਾ ਸੁੱਖ ਚਾਹੁੰਦੇ ਫਿਰ ਪਰਮਾਤਮਾ ਦੀ ਸਰਨ ਲੈ ਲੈ, ਤੇਰੇ ਨੇੜੇ ਦੁੱਖ ਆਏਗਾ ਹੀ ਨਹੀਂ ਕਦੀ ਕੋਈ। ਸਾਹਿਬ ਕਹਿੰਦੇ ਜਦੋਂ ਅੰਦਰੋਂ ਹੰਕਾਰ ਖਤਮ ਹੋ ਗਿਆ ਫਿਰ ਸਦਾ ਸਦੀਵੀ ਸਰਬ ਸੁੱਖ ਮਿਲ ਜਾਣਗੇ।
1: ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹਿ ਲਿਵ ਲਏ।
0: ਉਦਾਸੀ, ਇੱਕ ਤੇ ਉਦਾਸੀਆਂ ਦਾ ਪੰਥ ਹੈ, ਜਿਵੇਂ ਜੋਗੀ ਨੇ, ਸੰਨਿਆਸੀ ਨੇ, ਉਦਾਸੀ ਨੇ, ਇਵੇਂ ਵੀ ਗੱਲ ਚ ਕੰਠਾ ਪਾ ਕੇ ਰੱਖਦੇ ਨੇ। ਕੋਈ ਇਹਨਾਂ ਦਾ ਲਿਬਾਸ ਹੋਏਗਾ, ਘਰ ਬਾਰ ਛੱਡ ਕੇ, ਜੀਆ ਜੰਤ ਨੂੰ ਛੱਡ ਕੇ, ਮਾਂ ਪਿਓ ਨੂੰ ਛੱਡ ਕੇ, ਭੇਖ ਪਾ ਕੇ ਘਰ ਘਰ ਮੰਗਦੇ ਫਿਰਨਾ। ਲੇਕਿਨ ਗੁਰਬਾਣੀ ਕਹਿੰਦੀ ਹੈ ਜਦੋਂ ਅਸੀਂ ਪਰਮਾਤਮਾ ਦੀ ਰਜਾ ਚ ਆ ਜਾਵਾਂਗੇ ਨਾ, ਗੁਰੂ ਦੀ ਕਿਰਪਾ ਸਦਕਾ ਘਰ ਚ ਬੈਠੇ ਅਸੀਂ ਉਦਾਸ ਹੋ ਜਾਵਾਂਗੇ। ਘਰ ਚ ਬੈਠੇ ਉਦਾਸ ਦਾ ਅਰਥ ਹੈ, ਉਦਾਸੀ ਦਾ ਅਰਥ ਘਰ ਛੱਡਣਾ ਨਹੀਂ ਹੈ। ਉਦਾਸੀ ਦਾ ਅਰਥ ਹੈ ਕਿ ਜੋ ਕੁਝ ਰੱਬ ਨੇ ਦੇਤਾ ਉਹ ਚ ਆਨੰਦਿਤ ਰਹਿਣਾ, ਜੋ ਕੁਝ ਆ ਗਿਆ ਉਹਦੇ ਚ ਖੁਸ਼ੀ ਮਾਨਣੀ ਚਲਿਆ ਗਿਆ, ਉਹਦਾ ਕੋਈ ਦੁੱਖ ਨਹੀਂ ਆ ਗਿਆ, ਉਹਦੀ ਕੋਈ ਖੁਸ਼ੀ ਨਹੀਂ, ਨਿਰਲੇਪ ਰਹਿਣਾ। ਜਿਹੜੀ ਗੱਲ ਸਤਿਗੁਰੂ ਜੀ ਨੇ ਕਹੀ ਹੈ, ਤੈਸਾ ਹਰਕ ਤੈਸਾ ਉਹ ਸੋਗ, ਸਦਾ ਅਨੰਤ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਹ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਪਮਾਨ। ਜੋ ਕੁਝ ਆ ਗਿਆ ਉਹਦੇ ਚ ਆਨੰਦਿਤ ਹੋ ਜਾਣਾ, ਇਹਨੂੰ ਕਹਿੰਦੇ ਉਦਾਸੀ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਅਸੀਂ ਗੁਰੂ ਦੇ ਬਚਨਾਂ ਨਾਲ ਜੁੜ ਗਏ, ਸਾਡੀ ਲਿਵ ਪਰਮਾਤਮਾ ਨਾਲ ਲੱਗ ਗਈ, ਜਿਸ ਦੀ ਲਿਵ ਲੱਗ ਗਈ ਉਹ ਤੇ ਉਦਾਸੀ ਬਣ ਗਿਆ। ਉਹ ਤੇ ਘਰੇ ਬੈਠਾ ਹੀ ਜੋਗੀ ਹੈ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਮਾਇਆ ਚ ਰਹਿ ਕੇ ਅਸੀਂ ਜੋਗੀ ਹੈ, ਸਾਨੂੰ ਕੰਨ ਪੜਾਉਣ ਦੀ ਲੋੜ ਨਹੀਂ ਹੈ। ਦੇਖੋ ਕੋਈ ਜੋਗੀ ਕਿਸੇ ਭੁੱਖੇ ਨੂੰ ਰੋਟੀ ਖਵਾਉਂਦਾ ਕਦੀ? ਆਖੋ ਸਤਨਾਮ, ਉਹ ਤੇ ਮੰਗਦਾ ਹੀ ਹੈ, ਇਹੀ ਹੈ, ਉਹ ਫਿਰ ਜੋਗੀ ਕਾਹਦਾ ਹੋਇਆ? ਅਸਲੀ ਜੋਗੀ ਤਾਂ ਤੁਸੀਂ ਹੋ ਜਿਹੜੇ ਗ੍ਰਿਸ਼ਤੀ ਕਿਰਤ ਕਰਦੇ, ਫਿਰ ਭੁੱਖਿਆਂ ਨੂੰ ਰੋਟੀ ਖਵਾਉਣ ਦੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ, ਧਰਮ ਸਥਾਨਾਂ ਤੇ ਸੇਵਾ ਕਰਦੇ, ਅਸਲੀ ਜੋਗੀ ਤੁਸੀਂ ਹੋ। ਤੇ ਗੁਰੂ ਸਾਹਿਬ ਨੇ ਕਿਹਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜੋਗੀ ਮਾਇਆ ਚ ਰਹਿ ਕੇ ਉਦਾਸ, ਕਿ ਮਾਇਆ ਵੀ ਗੁਰੂ ਦੀ ਦਿੱਤੀ ਸਾਡਾ ਕੀ ਹੈ, ਠੀਕ ਹੈ ਲੰਗਰਾਂ ਚ ਲੱਗਦੀ ਤੇ ਲੱਗ ਜਾਏ, ਕਿਤੇ ਸੇਵਾ ਚ ਲੱਗਦੀ ਗਰੀਬ ਦੀ ਲੱਗ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਸੱਚ ਨਾਲ ਲਿਵ ਲਗਾ ਲਏ ਉਹ ਸਦਾ ਉਦਾਸ ਰਹਿੰਦਾ, ਘਰ ਚ ਗ੍ਰਸਤ ਵਿਚ ਉਦਾਸ ਮਾਣਦਾ, ਉਦਾਸੀ ਨੂੰ ਮਾਣਦਾ ਹੈ।
1: ਚਿੰਤਾ ਮੂਲ ਨਾ ਹੋਈ, ਹਰ ਨਾਮ ਰਜਾ ਕਏ।
0: ਉਹ ਫਿਰ ਵਾਹਿਗੁਰੂ ਜੀ ਦੇ ਨਾਮ ਦੇ ਰਾਹੀਂ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ, ਉਹਦੀਆਂ ਭੁੱਖਾਂ ਮਿਟ ਜਾਂਦੀਆਂ ਨੇ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਉਹਨੂੰ ਪਤਾ ਹੈ ਕਿ ਮੇਰੀ ਚਿੰਤਾ ਕਰਨ ਵਾਲਾ ਮੇਰੇ ਸਿਰ ਤੇ ਬੈਠਾ ਹੋਇਆ, ਮੇਰੀ ਚਿੰਤਾ ਵਾਹਿਗੁਰੂ ਕਰੇਗਾ, ਮੈਨੂੰ ਕੋਈ ਚਿੰਤਾ ਨਹੀਂ। ਉਹਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਰਹਿੰਦੀ, ਤੇ ਗੁਰਬਾਣੀ ਕਹਿੰਦੀ ਤੁਸੀਂ ਜਿੱਧਰ ਦੇਖੋ ਨਾ ਸਾਰੀ ਦੁਨੀਆ ਚਿੰਤਾ ਵਿੱਚ, ਚਿੰਤਤ ਹੀ ਦਿਸੈ ਸਭ ਕੋਏ। ਕਹਿੰਦੇ ਇੱਕ ਪਰਮਾਤਮਾ ਨੂੰ ਤੁਸੀਂ ਜੇ ਚੇਤੇ ਕਰੋਗੇ, ਚੇਤੇ ਏਕ ਤਹੀਂ ਸੁਖ ਹੋਏ, ਤਾਂ ਤੁਸੀਂ ਚਿੰਤਾ ਤੋਂ ਰਹਿਤ ਹੋ ਸਕੋਗੇ। ਤੇ ਜਿਹੜੇ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਗਏ, ਉਹਨਾਂ ਨੂੰ ਬਿਲਕੁਲ ਕੋਈ ਚਿੰਤਾ ਨਹੀਂ ਹੁੰਦੀ। ਉਹ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਉਹਦੇ ਨੇ ਭੁੱਖਾਂ ਮਿਟ ਜਾਂਦੀਆਂ ਨੇ। ਉਹ ਤੇ ਜਿੱਥੇ ਵੀ ਰਹਿਣ ਨਾ, ਇਵੇਂ ਹੁੰਦੇ ਜਿਵੇਂ ਸਾਰੀ ਸ੍ਰਿਸ਼ਟੀ ਦੇ ਰਾਜੇ ਹੁੰਦੇ। ਰਾਜੇ ਜਿਹੜੇ ਤਖਤਾਂ ਤੇ ਬਹਿੰਦੇ ਨਾ, ਇਹਨਾਂ ਦੀ ਤੇ ਭੁੱਖ ਮਿਟਦੀ ਨੀ। ਕਹਿੰਦੇ 5 ਸਾਲ ਮੇਲੇ ਲੁੱਟ ਲਓ ਰੱਜ ਕੇ ਦੁਨੀਆ ਨੂੰ, ਮੁਲਕ ਨੂੰ ਲੁੱਟ ਲਓ ਜਿੰਨਾ ਲੁੱਟਿਆ ਜਾਂਦਾ, ਮੁੜ ਕੇ ਪਤਾ ਨੀ ਵਾਰੀ ਆਉਣੀ ਕਿ ਨਹੀਂ ਆਉਣੀ। ਫਿਰ ਕਹਿੰਦੇ ਫਿਰ ਮਿਲ ਜੇ ਵਾਰੀ, ਫਿਰ ਮਿਲ ਜੇ। ਮਰਨ ਲੱਗਿਆ ਵੀ ਕਹਿੰਦੇ ਇੱਕ ਵਾਰੀ ਮੌਕਾ ਹੋਰ ਦੇ ਦਿਓ ਸਾਨੂੰ, ਰੱਜਦੇ ਨੀ ਸਾਰੀ ਜ਼ਿੰਦਗੀ। ਇਹ ਰਾਜੇ ਨਹੀਂ ਹੈ। ਰਾਜਾ ਕੌਣ ਹੈ? ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੜ ਤਨ ਰੂਪਹੀਣ ਕੇ ਸਾਕ ਨ ਛਿੰਨਾ, ਰਾਜਾ ਸਗਲੀ ਸਿਸ਼ਟ ਕਾ। ਕੋਈ ਕਿਸੇ ਧਰਤੀ ਦੇ ਇੱਕ ਟੁਕੜੇ ਦਾ ਰਾਜਾ ਹੋਏਗਾ, ਪਰ ਜਦੋਂ ਕੋਈ ਪਰਮਾਤਮਾ ਦੇ ਪਿਆਰ ਜੁੜ ਗਿਆ, ਭਾਵੇਂ ਉਹ ਟੁੱਟੀ ਜੀ ਕੁੱਲੀ ਚ ਬੈਠਾ ਹੋਇਆ, ਪਾਟੇ ਜੇ ਕੱਪੜੇ ਪਾਏ ਨੇ, ਕੋਈ ਉਹਦੇ ਕੋਲ ਦੁੱਖ ਸੁੱਖ ਪੂਰਨ ਵਾਲਾ ਸੁਣਨ ਵਾਲਾ ਨਹੀਂ ਹੈ, ਪਰ ਉਹ ਵਾਹਿਗੁਰੂ ਜੀ ਦੇ ਰੰਗ ਜੁੜਿਆ, ਉਹ ਰਾਜਾ ਸਗਲੀ ਰਾਜਾ ਦਾ ਅਰਥ ਹੁੰਦਾ ਜਿਹਨੂੰ ਕੋਈ ਚਿੰਤਾ ਨਾ ਹੋਏ, ਜਿਹਨੂੰ ਕੋਈ ਫਿਕਰ ਨਾ ਹੋਏ। ਤੇ ਅੱਜ ਦੇ ਚੌਧਰੀਆਂ ਨੂੰ ਪੁੱਛ ਕੇ ਦੇਖੋ, ਤੁਹਾਨੂੰ ਕੋਈ ਚਿੰਤਾ ਨਹੀਂ? ਉਹਦੇ ਵਿਚਾਰੇ ਪਤਾ ਨਹੀਂ ਕਿੰਨੀਆਂ ਗੋਲੀਆਂ ਖਾ ਕੇ ਰਾਤ ਨੂੰ ਸੌਂਦੇ ਨੇ, ਚਿੰਤਾ ਕਿਉਂ ਨਹੀਂ ਭਲਾ ਨੂੰ? ਰਾਜਾ ਜਿਹਨੂੰ ਕੋਈ ਚਿੰਤਾ ਨਾ ਹੋਏ, ਜਿਹਨੂੰ ਕੋਈ ਫਿਕਰ ਨਾ ਹੋਏ, ਜਿਹਨੂੰ ਕੋਈ ਡਰ ਨਾ ਹੋਏ, ਤੇ ਰਾਜਾ ਸਗਲੀ ਸਿਸ਼ਟ ਕਾ। ਜਦੋਂ ਵਾਹਿਗੁਰੂ ਜੀ ਦੇ ਨਾਮ ਜਿਹੜਾ ਭਿੱਜ ਗਿਆ, ਉਹ ਮਹਾਂਪੁਰਖ ਸਗਲ ਸਿਸ਼ਟ ਦਾ ਰਾਜਾ ਬਣ ਗਿਆ। ਦੁਨੀਆਂ ਦੇ ਬਰਕਤਾਂ ਤੇ ਉਹਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਦੇਖੋ ਨਾ, ਵੱਡੇ ਵੱਡੇ ਰਾਜੇ ਵੀ ਉਹਨਾਂ ਕੋਲ ਅਰਦਾਸਾਂ ਕਰਾਉਣ ਲਈ ਆਉਂਦੇ। ਫਿਰ ਵੱਡੇ ਵੱਡੇ ਰਾਜੇ ਰਾਜੇ ਤੇ ਉਹ ਹੋਏ ਨਾ ਜਿੰਨਾ ਅੱਗੇ ਤੁਸੀਂ ਮੱਥੇ ਟੇਕਦੇ ਹੋ, ਤੁਸੀਂ ਰਾਜੇ ਕਿਵੇਂ ਹੋਏ? ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਜੀ ਦੇ ਨਾਮ ਜੁੜ ਗਿਆ, ਉਹ ਰੱਜ ਗਿਆ, ਉਹਦੀਆਂ ਭੁੱਖਾਂ ਮਿਟ ਗਈਆਂ, ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ ਫਿਰ।

0: ਦੇ ਮਨ ਵਿੱਚ ਵਾਹਿਗੁਰੂ ਜੀ ਦੇ ਪ੍ਰਭੂ ਦੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਨਾ, ਉਹਨਾਂ ਦਾ ਸਭ ਜਨਮ ਦਾ ਅਰਥ ਕਿ ਬਚਪਨ ਤੋਂ ਲੈ ਕੇ ਆਖਰੀ ਸਮੇਂ ਤੱਕ ਜੀਵਨ ਸਫਲ। ਸਫਲ ਦਾ ਅਰਥ ਕੀ ਹੁੰਦਾ? ਅਸੀਂ ਕੋਈ ਦਰਖਤ ਲਾਈਏ ਨਾ ਤੇ ਜੇ ਫਲ ਲੱਗ ਜੇ ਤੇ ਠੀਕ, ਆਪਾਂ ਕਹਿੰਦੇ ਨਹੀਂ ਤਾਂ ਫਿਰ ਅਫਲ ਰਿਹਾ, ਇਹਨੂੰ ਫਲ ਹੀ ਨਹੀਂ ਲੱਗਾ। ਸਫਲ ਦਾ ਅਰਥ ਫਲ ਲੱਗ ਜਾਣਾ, ਸਫਲ ਦਾ ਅਰਥ ਹੈ ਫਲ ਲੱਗ ਜਾਣਾ, ਜਿਸ ਮਕਸਦ ਲਈ ਆਏ ਉਹ ਫਲ ਮਿਲ ਜਾਣਾ। ਹੁਣ ਜ਼ਿੰਦਗੀ ਦੀ ਸਫਲਤਾ ਕਾਹਦੇ 'ਚ ਹੈ? ਜ਼ਿੰਦਗੀ ਦੀ ਸਫਲਤਾ ਇਹ ਹੈ ਕਿ ਅੰਦਰੋਂ ਅਸੀਂ ਸੁਖੀ ਹੋਈਏ, ਅਸੀਂ ਆਨੰਦਿਤ ਹੋਈਏ, ਸਾਡੇ ਅੰਦਰ ਕੋਈ ਚਿੰਤਾ ਨਾ ਹੋਏ, ਕੋਈ ਵੈਰ ਨਾ ਹੋਏ, ਸਾਡੇ ਅੰਦਰ ਪਿਆਰ ਹੋਏ, ਸਾਡੇ ਅੰਦਰ ਨਿਮਰਤਾ ਹੋਏ, ਸਾਡੇ ਅੰਦਰ ਸਹਿਜ। ਇਹ ਨਿਮਰਤਾ ਦਾ ਫਲ ਲੱਗ ਜਾਏ, ਪਿਆਰ ਦਾ ਫਲ ਲੱਗ ਜਾਏ, ਸਹਿਜ ਦਾ ਫਲ, ਇਹ ਹੈ ਸਫਲਤਾ। ਸਫਲਤਾ ਇਹ ਨਹੀਂ ਕਿ ਮੈਂ ਬਹੁਤ ਵੱਡਾ ਵਿਦਵਾਨ ਬਣ ਗਿਆ, ਸਫਲ ਹੋ ਗਿਆ, ਇਹ ਨਹੀਂ। ਸਫਲਤਾ ਇਹ ਨਹੀਂ ਕਿ ਮੈਂ ਰੁਤਬਾ ਲੈ ਲਿਆ, ਇਹ ਕੋਈ ਸਫਲਤਾ ਨਹੀਂ ਹੈ। ਜਿਹੜੇ ਬਾਹਰੀ ਸਫਲਤਾਵਾਂ ਪ੍ਰਾਪਤ ਕਰਦੇ ਨੇ ਉਹ ਆਖਰੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ, ਇਸ ਜ਼ਿੰਦਗੀ ਹਾਰ ਕੇ ਦੁਖੀ ਹੋ ਕੇ ਜਾਂਦੇ ਨੇ। ਸਫਲਤਾ ਇਹ ਹੈ ਕਿ ਅਸੀਂ ਹੱਸਦੇ ਜਾਈਏ, ਧਰਤੀ ਤੋਂ ਸੁਖੀ ਹੋ ਕੇ ਜਾਈਏ, ਕੋਈ ਗਮ ਨਾ ਹੋਏ ਜਾਣ ਲੱਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨਾਲ ਪਿਆਰ ਪਾਇਆ, ਜਿਨ੍ਹਾਂ ਨੂੰ ਭੁੱਖ ਲੱਗ ਗਈ, ਉਹਨਾਂ ਦਾ ਬਚਪਨ ਵੀ ਸਫਲ, ਉਹਨਾਂ ਦੀ ਜਵਾਨੀ ਵੀ ਸਫਲ, ਉਹਨਾਂ ਦੀ ਬਿਰਧ ਅਵਸਥਾ ਵੀ ਸਫਲ, ਸਾਰੀ ਜ਼ਿੰਦਗੀ ਉਹਨਾਂ ਦੀ ਸਫਲ ਹੋ ਗਈ, ਫਲ ਲੱਗ ਗਿਆ ਜ਼ਿੰਦਗੀ ਦਾ, ਜਿਸ ਕੰਮ ਲਈ ਉਹ ਆਏ ਸਨ ਉਹ ਕੰਮ ਪੂਰਾ ਹੋ ਗਿਆ।
1: ਜਿਨੀ ਗੁਰ ਕੈ ਬਚਨ ਆਰਾਧਿਆ, ਤਿੰਨ ਵਿਸਰ ਗਏ ਸਭ ਦੁਖਾ।
0: ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਪ੍ਰਮਾਤਮਾ ਦਾ ਸਿਮਰਨ ਕੀਤਾ। ਪਰਮਾਤਮਾ ਨੂੰ ਤੁਸੀਂ ਜਿਵੇਂ ਹੀ ਯਾਦ ਕਰੋ, ਪਰਮਾਤਮਾ ਦਾ ਨਾਮ ਤਾਂ ਸੁਖਦਾਈ ਹੈ ਭਾਈ, ਮਹਾਨ ਹੈ। ਕਈ ਵਾਰੀ ਨਾ ਸਾਨੂੰ ਕੋਈ ਦੁੱਖ ਤਕਲੀਫ਼ ਹੁੰਦੀ ਹੈ, ਅਸੀਂ ਬਾਜ਼ਾਰੋਂ ਨਾ ਕੈਮਿਸਟ ਕੋਲੋਂ ਆਪੇ ਹੀ ਦਵਾਈ ਲੈ ਕੇ ਖਾ ਲੈਂਦੇ ਹਾਂ। ਦਵਾਈ ਵਧੀਆ ਹੈ, ਦਵਾਈ ਕੋਈ ਵੀ ਮਾੜੀ ਨਹੀਂ ਹੈ, ਦਵਾਈ ਕਿਸੇ ਮਕਸਦ ਲਈ ਬਣੀ ਹੈ। ਲੇਕਿਨ ਆਪੇ ਲੈ ਕੇ ਖਾ ਲਈ, ਸਾਨੂੰ ਪਤਾ ਹੀ ਨਹੀਂ ਸਰੀਰ ਦੀ ਲੋੜ ਕੀ ਹੈ, ਸਰੀਰ ਦਾ ਸੁਭਾਅ ਕੀ ਹੈ, ਤਸੀਰ ਕੀ ਹੈ, ਕਦੋਂ ਖਾਣੀ, ਕਿੰਨੀ ਖਾਣੀ, ਕਿਵੇਂ ਖਾਣੀ, ਕੋਈ ਪਤਾ ਨਹੀਂ, ਜਾਂ ਕੀ ਪਰਹੇਜ਼ ਕਰਨਾ। ਅਸੀਂ ਖਾਈ ਗਏ ਦਵਾਈ ਅਤੇ ਕਈ ਵਾਰੀ ਉਹ ਦਵਾਈ ਰਿਐਕਸ਼ਨ ਕਰ ਦਿੰਦੀ ਹੈ, ਰੋਗ ਵੱਧ ਜਾਂਦਾ। ਕਈ ਵਾਰੀ ਆ ਨਹੀਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੈਦ ਬੈਠੇ ਵਾਧੂ ਹੀ, ਹੁਣ ਜਣਾ ਖਾਣਾ ਹੀ ਵੈਦ ਬਣਿਆ ਬੈਠਾ, ਕੋਈ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਡਾਕਟਰ ਲੱਭਣ ਦੀ ਲੋੜ ਹੀ ਨਹੀਂ, ਹਜ਼ਾਰਾਂ ਹੀ ਵੈਦ ਨੇ, ਇਹ ਖਾ ਲਓ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ, ਕੁਝ ਨਹੀਂ ਰਹੇਗਾ। ਵੇਖਿਆ ਕਿੰਨੇ ਵੈਦ ਬੈਠੇ ਨੇ। ਜੇ ਤੁਸੀਂ ਇਹਨਾਂ ਵੈਦਾਂ ਮਗਰ ਲੱਗੇ ਨਾ ਜਿਹੜੇ ਸੋਸ਼ਲ ਮੀਡੀਆ 'ਤੇ ਬੈਠੇ ਨੇ, ਰੋਗ ਵੱਧ ਜਾਏਗਾ, ਫਿਰ ਦੁਖੀ ਹੋ ਜਾਓਗੇ। ਇੱਦਾਂ ਹੀ ਜਿਵੇਂ ਆਪੇ ਖਾਧੀ ਹੋਈ ਦਵਾਈ, ਦਵਾਈ ਮਾੜੀ ਨਹੀਂ ਹੈ ਪਰ ਸਾਨੂੰ ਪਤਾ ਨਹੀਂ ਕਿਵੇਂ ਖਾਣੀ, ਉਹ ਰੋਗ ਵਿਗਾੜ ਦਿੰਦੀ ਹੈ। ਪਰਮਾਤਮਾ ਦਾ ਨਾਮ ਤਾਂ ਮਹਾਨ ਹੈ, ਪਰ ਜੇ ਤੁਸੀਂ ਕਹੋ ਕਿ ਗੁਰੂ ਦੀ ਗੱਲ ਸੁਣਨ ਦੀ ਕੀ ਲੋੜ ਹੈ, ਘਰੇ ਬੈਠ ਕੇ ਵਾਹਿਗੁਰੂ ਰਾਮ ਰਾਮ ਜਪੀ ਜਾਓ ਭਾਈ, ਕੋਈ ਰੋਕਦਾ ਨਹੀਂ, ਪਰ ਰਿਐਕਸ਼ਨ ਹੋ ਜਾਣਾ। ਧਰਮ ਦੀ ਦੁਨੀਆਂ 'ਚ ਬਹੁਤ ਇਹਨੂੰ ਰਿਐਕਸ਼ਨ ਹੀ ਹੈ, ਆਹ ਜਿਹੜੇ ਗਲ ਪੈਣ ਨੂੰ ਪੈਂਦੇ ਨੇ ਨਾਮ ਦੇ ਨਾਂ 'ਤੇ, ਉਹਨਾਂ ਦੇ ਅੰਦਰ ਹੰਕਾਰ ਪੈਦਾ ਹੋ ਗਿਆ। ਹੰਕਾਰ ਮੇਟਣ ਲਈ ਨਾਮ ਜਪਣਾ ਸੀ, ਨਾਮ ਜਪਣ ਦਾ ਹੀ ਹੰਕਾਰ ਹੋ ਗਿਆ। ਮਾਫ ਕਰਨਾ, ਨਾਮ ਜਪਣ ਵਾਲੇ ਸਾਰੇ ਸਤਿਕਾਰਯੋਗ ਨੇ। ਅੱਜ ਇੱਕ ਜਥੇ ਬਣਨ ਦੀ ਨਾਮ ਦੇ ਨਾਂ 'ਤੇ ਅਗਲੇ ਸਾਲ ਦੋ ਹੋ ਜਾਂਦੀਆਂ, ਉਹਦੇ ਅਗਲੇ ਸਾਲ ਚਾਰ ਬਣ ਜਾਂਦੀਆਂ, ਸਵੇਰੇ ਸਵੇਰੇ ਫਿਰ ਭੱਜੇ ਫਿਰਦੇ ਨੇ। ਜੇ ਨਾਮ 'ਤੇ ਸਾਡੇ 'ਚ ਏਕਤਾ ਪੈਦਾ ਕਰਦਾ, ਨਾਮ 'ਤੇ ਸਾਡੇ 'ਚ ਪਿਆਰ ਪੈਦਾ ਕਰਦਾ, ਨਾਮ ਦੇ ਨਾਂ 'ਤੇ ਦਵੈਤ ਕਿਉਂ, ਜਥੇਬੰਦੀਆਂ ਕਿਉਂ? ਨਾਮ ਦੇ ਨਾਂ 'ਤੇ ਤਾਂ ਇਕੱਠੇ ਹੋਣਾ ਚਾਹੀਦਾ ਸਾਨੂੰ। ਇਹਦਾ ਮਤਲਬ ਕਿ ਨਾਮ ਨਹੀਂ ਹੈ, ਅਸੀਂ ਆਪਣੀ ਮਰਜ਼ੀ ਨਾਲ ਹੀ ਜਪ ਰਹੇ ਹਾਂ, ਉਹ ਸਾਡੇ ਅੰਦਰ ਰਿਐਕਸ਼ਨ ਕਰੀ ਚੱਲਿਆ ਜਾਂਦਾ। ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਹਨੇ ਗੁਰ ਕੇ ਬਚਨ ਅਰਾਧਿਆ, ਜਿਨ੍ਹਾਂ ਗੁਰੂ ਕੇ ਬਚਨਾਂ ਅਨੁਸਾਰ, ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕਿ ਮੀਤ ਚਲੋ ਗੁਰਚਾਲੀ, ਗੁਰਸਿੱਖ ਮੀਤ ਚਲੋ ਗੁਰਚਾਲੀ,

0: ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਗੁਰੂ ਕੇ ਬਚਨਾਂ ਰਾਹੀਂ ਸਿਮਰਨ ਕੀਤਾ ਉਹਨਾਂ ਦੇ ਦੁੱਖ ਮਿਟ ਗਏ, ਭੁੱਖਾਂ ਮਿਟ ਗਈਆਂ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਚੁੱਖਾ ਦੁਰਥ ਨੇ ਥੋੜੀ ਜਿੰਦੀ ਵੀ ਕੋਈ ਚਿੰਤਾ ਨਹੀਂ ਹੁੰਦੀ, ਫਿਕਰ ਨਹੀਂ ਹੁੰਦਾ, ਬੜੇ ਆਨੰਦ ਚ ਵਿਚਰਦੇ ਨੇ। ਤੇ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਪਰਮਾਤਮਾ ਦੇ ਪਿਆਰ ਵਿਚ ਜੁੜ ਕੇ ਸਾਰੀਆਂ ਚਿੰਤਾਵਾਂ ਨੂੰ ਮੇਟ ਲਿਆ ਤੇ ਸੰਤ ਭਲੇ ਗੁਰਸਿੱਖ, ਉਹ ਸੰਤ ਮਹਾਂਪੁਰਖ ਭਲੇ ਨੇ, ਉਹਨਾਂ ਨੂੰ ਨਮਸਕਾਰ ਹੈ। ਉਹ ਗੁਰੂ ਦੇ ਪਿਆਰੇ ਗੁਰਮੁਖ ਗੁਰਸਿੱਖ ਭਲੇ ਨੇ, ਉਹਨਾਂ ਨੂੰ ਨਮਸਕਾਰ ਹੈ। ਭਾਈ ਦੇਖੋ, ਸਤਿਗੁਰੂ ਜੀ ਨੇ ਤੇ ਸੰਤ ਜਨਾਂ ਦੀ ਵਡਿਆਈ ਬੜੀ ਕੀਤੀ ਹੈ। ਮੋਕੋ ਕਰ ਸੰਤਨ ਕੀ ਧੂਰੇ, ਸਤਿਗੁਰੂ ਜੀ ਨੇ ਸਿੱਖਾਂ ਦੀ ਵਡਿਆਈ ਬੜੀ ਕੀਤੀ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ, ਕੋਈ ਮਹਾਂਪੁਰਖ ਹੋਏ ਕੋਈ ਸੰਤ ਹੋਏ ਤੇ ਗੁਰਬਾਣੀ ਕਹਿੰਦੀ ਉਹਨੂੰ ਵਾਰੰਵਾਰ ਨਮਸਕਾਰ ਹੈ ਭਾਈ। ਪਰ ਕੋਈ ਸੰਤ ਦੇ ਨਾਂ ਤੇ ਕਰਦਾ ਹੋਏ ਪਖੰਡ ਅਡੰਬਰ, ਉਹਦੀ ਗੱਲ ਨਹੀਂ ਹੈ ਭਾਈ। ਉਹਨਾਂ ਤੋਂ ਸਤਿਗੁਰੂ ਜੀ ਨੇ ਬਚਨ ਲਈ ਕਿਹਾ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਰੱਬ ਦੇ ਮਹਾਂਪੁਰਖ ਸੰਤ ਜਨ ਭਲੇ ਨੇ, ਉਹ ਗੁਰਸਿੱਖ ਭਲੇ ਨੇ ਜਿਹੜੇ ਚਿੰਤਾਵਾਂ ਤੋਂ ਉੱਚੇ ਉੱਠ ਗਏ, ਜਿਨ੍ਹਾਂ ਨੇ ਸਾਰੇ ਫਿਕਰ ਖਤਮ ਕਰਕੇ ਪਰਮਾਤਮਾ ਤੇ ਭਰੋਸਾ ਰੱਖ ਲਿਆ।
1: ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ।
0: ਉਹ ਮਹਾਂਪੁਰਖ ਤਾਂ ਧੰਨ ਨੇ, ਗੁਰੂ ਦੇ ਪਿਆਰੇ ਧੰਨ ਨੇ, ਜਿਨ੍ਹਾਂ ਅੰਮ੍ਰਿਤ ਫਲ ਹਰ ਲਾਗੇ ਮੁਖਾ। ਮੁਖਾ ਦਾ ਅਰਥ ਕਿ ਜਿਨ੍ਹਾਂ ਦੇ ਮੂੰਹ ਨੂੰ ਵੀ ਅੰਮ੍ਰਿਤ ਫਲ ਲੱਗੇ, ਜਿਹੜੇ ਮੁੱਖ ਤੋਂ ਵੀ ਅੰਮ੍ਰਿਤ ਬਾਣੀ ਬੋਲਦੇ ਨੇ, ਮਿੱਠੇ ਬਚਨ ਬੋਲਦੇ ਨੇ, ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਲੋਕਾਂ ਦੇ ਅੰਦਰ ਚਾਹ ਜ਼ਿੰਦਗੀ ਜਿਉਣ ਦਾ ਚਾਹ ਪੈਦਾ ਕਰਦੇ ਨੇ, ਲੋਕਾਂ ਨੂੰ ਡਰਾਉਂਦੇ ਨਹੀਂ ਧਰਮ ਦੇ ਨਾਂ ਤੇ, ਲੋਕਾਂ ਨੂੰ ਗੁੰਮਰਾਹ ਨਹੀਂ ਕਰਦੇ, ਜਿਹੜੇ ਲੋਕਾਂ ਦੇ ਅੰਦਰ ਜਿਉਣ ਦਾ ਚਾਹ ਪੈਦਾ ਕਰਦੇ ਨੇ। ਮਹਾਂਪੁਰਖ ਸੰਤ ਦੀ ਇਹ ਡਿਊਟੀ ਹੈ, ਇਹ ਜਿਹੜਾ ਸਾਡਾ ਸਮਾਜ ਇਹਨੂੰ ਵਧੀਆ ਬਣਾਉਣਾ। ਮਹਾਂਪੁਰਖ ਉਹ ਨਹੀਂ ਜਿਹੜਾ ਲੁੱਕ ਕੇ ਬੈਠ ਜੇ, ਮਾਫ਼ ਕਰਨਾ, ਜਿਹੜਾ ਬੈਠਾ ਬੈਠਾ ਰਹੇ ਮਾੜਾ ਨਹੀਂ ਕਹਿੰਦੇ। ਬਾਬਾ ਨਾਨਕ ਜੀ ਜਦੋਂ ਗਏ ਨਾ ਪਹਾੜਾਂ ਚ ਸਿੱਧ ਮਿਲੇ ਤੇ ਸਿੱਧ ਸਤਿਗੁਰੂ ਜੀ ਨੂੰ ਕਹਿਣ ਲੱਗੇ, ਬਾਬਾ ਜੀ ਆਪਣੀ ਭਾਰਤ ਦੀ ਧਰਤੀ ਦਾ ਕੀ ਹਾਲ ਚਾਲ, ਕਿਉਂਕਿ ਉਹ ਸੋਚਦੇ ਸੀ ਸਵਰਗਾਂ ਚ ਬੈਠੇ ਆ, ਅਹਿਮਾਲੀਆ ਪਰਬਤ ਦੀਆਂ ਚੋਟੀਆਂ ਚ ਬੈਠੇ ਕਹਿੰਦੇ ਸੀ ਸਵਰਗ ਚ ਬੈਠੇ ਆ। ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿਚ ਕਿਆ ਵਰਤਾਰ ਆ, ਆਪਣੇ ਮੁਲਕ ਦਾ ਕੀ ਹਾਲ ਚਾਲ ਹੈ, ਮਾਤਰ ਭੂਮੀ ਦਾ ਕੀ ਹਾਲ ਹੈ। ਤੇ ਬਾਬਾ ਜੀ ਕਹਿਣ ਲੱਗੇ, ਬਾਬਾ ਆ ਕੇ ਨਾ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਉੱਥੇ ਤੇ ਕੂੜ ਦਾ ਹਨੇਰਾ ਹੀ ਹੈ, ਸੱਚ ਦਾ ਚੰਦਰਮਾ ਲੱਭਦਾ ਨਹੀਂ ਹੈ। ਤੇ ਕਹਿੰਦੇ ਕਿਉਂ, ਸਤਿਗੁਰੂ ਜੀ ਕਹਿੰਦੇ ਤੁਹਾਡੇ ਕਰਕੇ, ਸਿੱਧ ਸਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਅਖਵਾਏ ਸੰਤ ਤੇ ਲੁਕ ਕੇ ਬੈਠਦੇ। ਸੰਤ ਨੂੰ ਤੇ ਨੀਂਦ ਨਹੀਂ ਆਉਣੀ ਚਾਹੀਦੀ ਲੋਕਾਂ ਦੇ ਦੁੱਖ ਦੇਖ ਕੇ। ਬਾਬਾ ਨਾਨਕ ਜੀ ਨਹੀਂ ਸਨ ਲੁਕ ਸਕਦੇ ਤਲਵੰਡੀ ਚ, ਉਹਨਾਂ ਨੂੰ ਕਦੀ ਘਾਟ ਸੀ, ਉਹਨਾਂ ਨੂੰ ਕਦੀ ਪਰੇਸ਼ਾਨੀ ਸੀ, ਉਹਨਾਂ ਦੇਖਿਆ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ, ਦੁਨੀਆਂ ਤੇ ਸੜ ਰਹੀ ਦੁੱਖਾਂ ਦੀ ਅੱਗ ਵਿਚ। ਹੁਣ ਦੁਨੀਆਂ ਨੂੰ ਲੱਗੀ ਹੋਏ ਅੱਗ ਤੇ ਕੋਈ ਕਹੇ ਜੀ ਮੈਂ ਕੀ ਲੈਣਾ, ਮੈਂ ਤੇ ਨਾਮ ਜਪਣਾ, ਮਾਫ਼ ਕਰਨਾ, ਨਾਮ ਨਹੀਂ ਜਪਦਾ ਉਹ ਡਰ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਪਣ ਵਾਲਾ ਸਰਬੱਤ ਦੇ ਭਲੇ ਦੀ ਗੱਲ ਕਰਦਾ, ਲੋਕਾਂ ਨੂੰ ਦੁੱਖਾਂ ਤੋਂ ਬਚਾਉਣ ਦੀ ਗੱਲ ਕਰਦਾ। ਸਾਡੇ ਸਤਿਗੁਰੂ ਜੀ ਨੇ ਲੋਕਾਂ ਨੂੰ ਦੁੱਖਾਂ ਤੋਂ ਬਚਾਉਣ ਦੇ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ, ਆਪ ਤਤੀਆਂ ਤਵੀਆਂ ਤੇ ਬੈਠ ਗਏ, ਘਰ ਦੇ ਸੁੱਖ ਕੁਰਬਾਨ ਕਰ ਦਿੱਤੇ ਕਿ ਦੁਨੀਆਂ ਬਚਣੀ ਚਾਹੀਦੀ ਹੈ, ਸੰਸਾਰ ਬਚਣਾ ਚਾਹੀਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਉਹਨਾਂ ਦੇ ਮਨ ਮੰਦਰ, ਜਿਨ੍ਹਾਂ ਦੇ ਮਨ ਚ ਪਰਮਾਤਮਾ ਦੀ ਭੁੱਖ ਹੈ, ਜਿਹੜੇ ਮੁੱਖ ਤੋਂ ਅੰਮ੍ਰਿਤ ਬਚਨ ਬੋਲਦੇ ਨੇ, ਲੋਕਾਂ ਨੂੰ ਸੁੱਖ ਦੇਣ ਵਾਲੇ, ਧੀਰਜ ਦੇਣ ਵਾਲੇ, ਗਿਆਨ ਬੋਲਣ ਵਾਲੇ ਬਚਨ ਬੋਲਦੇ ਨੇ, ਉਹ ਤੇ ਧੰਨ ਹੈ ਹੀ ਭਾਈ। ਪਰ ਧੰਨ ਧੰਨ ਤਿੰਨਾਂ ਕਾ ਗੁਰੂ ਦਾ, ਉਹਨਾਂ ਦਾ ਗੁਰੂ ਵੀ ਧੰਨ ਹੈ। ਸਿੱਖੋ, ਜਦੋਂ ਤੁਸੀਂ ਕਿਤੇ ਭਲੇ ਦੀ ਗੱਲ ਕਰੋਗੇ ਨਾ, ਤੁਹਾਡੇ ਗੁਰੂ ਦੀ ਵਡਿਆਈ ਹੋਏਗੀ। ਦੁਨੀਆਂ ਕਹੇਗੀ ਇਹਨਾਂ ਦਾ ਗੁਰੂ ਧੰਨ ਹੈ। ਆਪਾਂ ਦੇਖਦੇ ਜਦੋਂ ਜਦੋਂ ਵੀ ਕਿਤੇ ਬਿਪਤਾ ਹੁੰਦੀ ਹੈ, ਔਖਾ ਸਮਾਂ ਆਉਂਦਾ ਨਾ, ਕੋਰੋਨਾ ਦਾ ਕਾਲ ਆਇਆ ਸੀ ਜਾਂ ਉਦੋਂ ਬਾਅਦ ਵੀ ਥਾਂ ਥਾਂ ਤੇ ਬਿਪਤਾ ਹੁੰਦੀ ਰਹਿੰਦੀ, ਪਿੱਛੇ ਜੇ ਨੇਪਾਲ ਚ ਵੀ ਆਈ ਸੀ, ਤੇ ਉਹ ਲੋਕੀ ਕਹਿੰਦੇ ਇਹਨਾਂ ਦਾ ਗੁਰੂ ਧੰਨ ਹੈ ਜਿਹਨੇ ਇਹਨਾਂ ਨੂੰ ਇਹੋ ਜਿਹੀ ਮੱਤ ਦਿੱਤੀ ਹੈ। ਤੁਸੀਂ ਚੰਗੇ ਕਰਮ ਕਰੋਗੇ, ਦੁਨੀਆਂ ਕਹੇਗੀ ਇਹਨਾਂ ਦਾ ਗੁਰੂ ਧੰਨ ਹੈ, ਦੁਨੀਆਂ ਕਹੇਗੀ ਇਹਨਾਂ ਦਾ ਮਾਂ ਪਿਓ ਧੰਨ ਹੈ। ਤੁਸੀਂ ਮਾੜੇ ਕਰਮ ਕਰੋ, ਕਹਿਣਗੇ ਕਿੱਦਾਂ ਦਾ ਮਾਂ ਪਿਓ ਹੈ ਇਹਨਾਂ ਦਾ। ਮਾਂ ਪਿਓ ਨੂੰ ਉਲਾਮਾ ਜਾਏਗਾ, ਗੁਰੂ ਨੂੰ ਉਲਾਮਾ ਜਾਏਗਾ। ਇਸ ਕਰਕੇ ਜ਼ਿੰਦਗੀ ਜੇ ਸਿੱਖੀ ਸਰੂਪ ਚ ਵਿਚਰਨਾ ਤੇ ਅਜਿਹੇ ਕਰਮ ਕਰੋਗੇ, ਤੁਹਾਡੇ ਗੁਰੂ ਦੀ ਵਡਿਆਈ ਬਣੇ, ਗੁਰੂ ਦੀ ਮਹਿਮਾ ਬਣੇ। ਗੁਰੂ ਸਾਡੀ ਵਡਿਆਈ ਬਣਾਉਂਦਾ, ਅਸੀਂ ਗੁਰੂ ਦੀ ਵਡਿਆਈ ਬਣਾਉਣੀ ਹੈ। ਅਸੀਂ ਗੁਰੂ ਦੀ ਵਡਿਆਈ ਕਿੱਦਾਂ ਬਣਾਉਣੀ? ਦੇਖੋ, ਬਾਬਾ ਮੱਖਣ ਸ਼ਾਹ ਨੇ ਗੁਰੂ ਦੀ ਮਹਿਮਾ ਪ੍ਰਗਟ ਕਰ ਦਿੱਤੀ ਨਾ। ਜਦੋਂ ਤੁਸੀਂ ਧਰਤੀ ਤੇ ਵਿਚਰਦਿਆਂ, ਕਿਤੇ ਵਿਚਰਦਿਆਂ ਕੋਈ ਪਰਉਪਕਾਰ ਦੀ ਗੱਲ ਕਰਦੇ ਹੋ, ਉਦੋਂ ਗੁਰੂ ਦੀ ਮਹਿਮਾ ਪਸਰਦੀ ਹੈ, ਗੁਰੂ ਦੇ ਗੁਣ ਦੁਨੀਆਂ ਗਾਉਂਦੀ ਹੈ। ਇਸ ਕਰਕੇ ਆਓ ਆਪਾਂ ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਕੇ ਮਾਰਗ ਤੇ ਚੱਲਦਿਆਂ, ਕਿਰਤ ਕਰਦਿਆਂ, ਨਾਮ ਜਪਦਿਆਂ ਵੰਡ ਕੇ ਛਕੀਏ, ਗੁਰੂ ਦੇ ਪਿਆਰ ਜੁੜਾਂਗੇ, ਦੁਨੀਆਂ ਦੀ ਕੋਈ ਭੁੱਖ ਨਹੀਂ ਰਹੇਗੀ, ਦੁੱਖ ਮਿਟ ਜਾਣਗੇ, ਸਾਰੇ ਸੁੱਖ ਮਿਲ ਜਾਣਗੇ। ਸਿਰਫ਼ ਗੁਰੂ ਦੀ ਬਾਣੀ ਅਨੁਸਾਰ ਜ਼ਿੰਦਗੀ ਬਤੀਤ ਕਰਨ ਦੀ ਲੋੜ ਹੈ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਸੁਣਾਉਣਗੇ, ਉਹਦੇ ਨਾਲ ਹੀ ਸਮਾਪਤੀ ਹੋਏਗੀ। इनिया बेनतियां प्रवान करनिया जी। सरबत दा धन्नवाद आप जी प्यार दे नाल गुरु कीआं आखरी पंगतियां सरवण करो जी।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤਾਂ ਗਾਵੋਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਵ ਸਲਾ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ। ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ। ਕਾਲ ਕੰਟਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾ ਮਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾਂ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂ ਕਨੇਰ, ਕੋਈ ਨਾ ਜਾਣੈ ਤੁਮਰਾ ਅੰਤ, ਉਚੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਏ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੁਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛੇ ਅਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ, ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।

ਕਾਲ ਪੁਰਖ ਆਪਣੇ ਪੰਥ ਦੇ ਸਰਾਂ ਸਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਤੇ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ

तुमरी महिमा वर्णन सकूं तू ठाकुर ऊच भगवाना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰੇਮ ਬਟੋਲਾ ਤੈਸੈ ਦਿੱਤਾ, ਢੱਕਣ ਗੋਪਤ ਮੇਰੀ, ਦਾਨਾ ਬੀਨਾ ਸਾਈ ਮਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੈਂਡੇ ਸਿਮਰਨ ਹਬ ਕਚਲਦਮ, ਬਿਖਮਨ ਡਠਮ ਕੋਈ, ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਤੈਂਡੀ ਬੰਦਿਸ਼ ਮੈਂ ਕੋਇ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਪਾਪ ਸੁਹਾਵੈ ਜਾ ਤੋ ਧਿਰ ਜੁਲਦੇ, ਸੀ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾ ਤੋ ਜਸ ਗਾਵੇ, ਜੀਉ ਪਿਆ ਤੋ ਸ਼ਰਣੀ। ਸੋਏ ਸੁਨੜੀ ਮੇਰਾ ਤਨ ਮਨ ਮੋਲਾ, ਨਾਮ ਜਪੰਦੜੀ ਲਾਲੀ, ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇ ਨਿਹਾਲੀ, ਸੋ ਕਹਾਉ ਟਲ ਗੁਰ ਸੇਵੀ ਐ, ਆਹਨੇ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ,

बिसर गई सब दुर्मत रीत, मन तन अंतर हर हर मंत्र।

वाहे गुरु जी का खालसा, वाहे गुरु जी की फतेह।

ਵਾਹਿਗੁਰੂ ਜੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਹੰ ਗੁਰਪ੍ਰਸਾਦ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਗੁਰੂ ਨਾਨਕ

0: गुरु साहब दे सन्मुख हो सिख नमस्कार के बैठ गया ते मालक जी नूं देख ही जांदा है, गुरु साहब दे दर्शन करी जांदा है ते तृप्ति नहीं आ रही मन नूं, मतलब चित करदा है भी मैं गुरु साहब दे बस इसे तरह ही दर्शन करदा ही रहा। फिर उन्हें ना जी सतगुरु पातशाह जी ने ना उन्हूं आदर नाल सत्कार नाल बिठाया ते मालक ने आख्या कहिंदे भी तू खंभ लियाउण दी खेचल क्यों कीती। फिर उन्हें जी गुरु साहब जी दे नाल बचन जदों मालक ने पुछया ते उन्हें गुरु पातशाह दे नाल बचन विलास करदिआं क्या कहिंदे तुसीं अकाल पुरख दे पुत्र हो ते मैं तुहानूं ना उन्हां दा ही रूप जाणिआ और बड़े परम प्रिय पुत्र हो तुसीं उस अकाल पुरख दे ते ए जिहड़े खंभ ने ए मैं ना इस करके लैके आया भी खाली हथ आप जी अगे नमस्कार क्यों करनी। इदां दीआं विचार चर्चा ने जी जिहड़ीआं गुरु साहब दे नाल सिख करन लगा किहड़े किहड़े बचन बिलास ने जिहड़े उत्थे गुरु साहब ते उस सिख दे विचाले हुंदे ने और सतगुरु जी उत्थे की कौतक वरताउंदे ने। आओ आपां इतिहास दे अगलेरे पन्नियां नूं विचारन दा यतन करिए। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਤਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਿਕਤ ਪਾਣ ਨਿਆਵਤ ਆਛੇ ਯਾ ਤੇ ਭੇਟ ਲਿਆਏ ਬੋ ਬਾਛੇ।
0: ਸਤਿਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦੀ ਲੜੀ ਨੂੰ ਜੋੜਦਿਆਂ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਗੁਰੂ ਪਾਤਸ਼ਾਹ ਨੇ ਪੁੱਛਿਆ ਵੀ ਇਹ ਖੇਚਲ ਕਿਉਂ ਕੀਤੀ ਹੈ, ਉਹ ਕਹਿੰਦੇ ਜੀ ਮੈਂ ਆਪ ਜੀ ਨੂੰ ਅਕਾਲ ਪੁਰਖ ਦਾ ਪੁੱਤਰ ਜਾਣਿਆ, ਇਸ ਕਰਕੇ ਆਪ ਜੀ ਦੇ ਅੱਗੇ ਰਿਕਤ ਪਾਣ। ਰਿਕਤ ਪਾਨ ਸ਼ਬਦ ਵਰਤਿਆ ਜਾਂਦਾ ਖਾਲੀ ਹੱਥ ਵਾਸਤੇ ਵੀ ਮੈਂ ਜੀ ਖਾਲੀ ਹੱਥ ਆਪ ਜੀ ਦੇ ਕੋਲ ਆਉਣਾ ਚੰਗਾ ਨਹੀਂ ਜਾਣਿਆ, ਖਾਲੀ ਹੱਥ ਆਉਣਾ ਆਪ ਜੀ ਕੋਲ ਚੰਗਾ ਨਹੀਂ ਜਾਣਿਆ, ਆਪ ਜੀ ਦੇ ਦਰਸ਼ਨਾਂ ਕਰਨ ਆਉਣਾ ਅਤੇ ਖਾਲੀ ਹੱਥੀਂ ਆਉਣਾ, ਕੋਈ ਭੇਟਾ ਨਾ ਲੈ ਕੇ ਆਉਣਾ, ਮੈਂ ਇਹ ਚੰਗਾ ਨਹੀਂ ਜਾਣਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਹ ਇਹ ਜਿਹੜੀ ਭੇਟਾ ਹੈ ਨਾ ਆਪ ਜੀ ਦੇ ਲਈ ਮੈਂ ਲੈ ਆਇਆ ਹਾਂ।
1: ਔਰ ਵਿਚਾਰੇ ਓ ਜੋ ਹੋਏ ਪਿਆਰੀ ਐਸੀ ਵਸਤ ਲਿਓ ਕਰਤਾਰੀ।
0: ਫਿਰ ਜੀ ਨਾਲ ਉਹਨਾਂ ਨੇ ਬਚਨ ਇਹ ਕੀਤੇ ਵੀ ਸਤਿਗੁਰੂ ਜੇ ਕੋਈ ਹੋਰ ਵਸਤੂ ਵੀ ਆਪ ਜੀ ਨੂੰ ਚੰਗੀ ਲੱਗਦੀ ਤੇ ਆਪ ਜੀ ਦੱਸੋ ਵੀ ਮੈਂ ਉਹ ਵਸਤੂ ਵੀ ਲੈ ਆਵਾਂਗਾ ਜੋ ਆਪ ਜੀ ਨੂੰ ਪਾਉਂਦਾ ਹੈ, ਜੋ ਆਪ ਜੀ ਨੂੰ ਚੰਗਾ ਲੱਗਦਾ ਆਪ ਜੀ ਦੱਸ ਦਿਓ, ਅਸੀਂ ਉਹ ਵਸਤੂ ਉਹ ਪਦਾਰਥ ਵੀ

0: ਦੀ ਜਿਹੜੀ ਹੁਣ ਵਿਚਾਰ ਕਰਨ ਜੰਗ ਅਭਿਆਸ ਵੀ ਜੰਗ ਕਰਨ ਦਾ ਅਭਿਆਸ ਬਹੁਤ ਹੈ ਵਡੇਰਾ ਹੁਣ ਵੱਡਾ ਅਭਿਆਸ ਹੈ ਜੰਗ ਕਰਨ ਦਾ ਤੇ ਜੋ ਅਸੀਂ ਹਿਰਦੇ ਦੇ ਵਿੱਚ ਆਪਣੇ ਵਿਚਾਰਿਆ ਹੈ
1: ਤੇ ਸ਼ਸਤਰਨ ਕੀ ਬਹੁ ਚਾਹੂੰ ਵਿਦਿਆ ਚਾਪ ਅਧਿਕ ਸਭ ਮਾਹੂੰ
0: ਕਹਿੰਦੇ ਵੀ ਤੁਹਾਡੇ ਕੋਲ ਜੰਗ ਦਾ ਅਭਿਆਸ ਬਹੁਤ ਹੈ ਤੇ ਤੁਹਾਨੂੰ ਸ਼ਸਤਰਾਂ ਦੀ ਚਾਹ ਇੱਛਾ ਬਹੁਤ ਹੈ। ਗੁਰੂ ਕਲਗੀਧਰ ਸਾਹਿਬ ਨੂੰ ਨਾ ਜੀ ਸ਼ਸਤਰਾਂ ਨਾਲ ਬਹੁਤ ਪਿਆਰ ਹੈ। ਜਦੋਂ ਆਪਾਂ ਸਤਿਗੁਰੂ ਜੀ ਦਾ ਇਤਿਹਾਸ ਪੜ੍ਹਦੇ ਹਾਂ ਨਾ, ਕਿਸੇ ਵੀ ਗੁਰੂ ਸਾਹਿਬ ਦਾ ਤੁਸੀਂ ਇਤਿਹਾਸ ਪੜ੍ਹ ਲਓ, ਹਰ ਗੁਰੂ ਸਾਹਿਬ ਨੇ ਆਪਣੇ ਕੋਲ ਕੋਈ ਨਾ ਕੋਈ ਸ਼ਸਤਰ ਹਥਿਆਰ ਜ਼ਰੂਰ ਰੱਖਿਆ ਹੈ। ਉਹ ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕਰ ਲਓ ਅਤੇ ਭਾਵੇਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਵਾਲੇ ਗੁਰੂ ਸਾਹਿਬਾਨ ਸਰੀਰਕ ਤੌਰ 'ਤੇ। ਗੁਰੂ ਕਲਗੀਧਰ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਇੱਥੇ ਆ ਕੇ ਤਾਂ ਮਾਲਕ ਨੇ ਪ੍ਰਤੱਖ ਇਹ ਕਹਿ ਹੀ ਦਿੱਤਾ ਹੈ ਨਾ, ਹੁਣ ਤਾਂ ਪੱਕਾ ਗੁਰੂ ਸਾਹਿਬ ਨੇ ਸ਼ਸਤਰ, ਵੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਜਦੋਂ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰ ਲਈਆਂ ਨਾ ਅਤੇ ਸਤਿਗੁਰੂ ਨੇ ਸਿੱਖਾਂ ਨੂੰ ਕਹਿ ਤਾ ਵੀ ਤੁਸੀਂ ਭਾਈ ਸ਼ਸਤਰ ਧਾਰਨ ਕਰੋ। ਹੁਣ ਉਹ ਸਤਿਗੁਰੂ ਜੀ ਨੇ ਉਦੋਂ ਬਚਨ ਕਰਤੇ, ਉਦੋਂ ਕਿਸੇ ਸਿੱਖ ਨੇ ਧਾਰਨ ਕੀਤੇ ਅਤੇ ਕਿਸੇ ਨੇ ਨਾ ਕੀਤੇ। ਫਿਰ ਸਮਾਂ ਵਿਅਤੀਤ ਹੁੰਦਾ ਗਿਆ ਕਿਉਂਕਿ ਜੰਗਾਂ ਦਾ ਸਮਾਂ ਹੁਣ ਆ ਗਿਆ, ਜਦੋਂ ਜੰਗਾਂ ਹੋਈਆਂ ਅਤੇ ਉਦੋਂ ਤਕਰੀਬਨ ਸਿੱਖਾਂ ਕੋਲ ਸ਼ਸਤਰ ਨੇ। ਫਿਰ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ, ਫਿਰ ਗੁਰੂ ਕਲਗੀਧਰ ਸਾਹਿਬ ਜੀ ਦੀ ਜਦੋਂ ਨਾ ਗੁਰਤਾ ਗੱਦੀ ਦੇ ਉੱਤੇ ਮਾਲਕ ਜੀ ਬਿਰਾਜਮਾਨ ਹੋਏ ਨਾ, ਫਿਰ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਇਕੱਲੇ ਸ਼ਸਤਰ ਧਾਰਨ ਕਰੋ। ਮਾਲਕ ਨੇ ਇੱਕ ਇਉਂ ਕਹਿ ਲਓ ਵੀ ਪੱਕਾ ਹੀ ਕਰਤਾ, ਕੰਡੀਸ਼ਨ ਹੀ ਰੱਖ ਦਿੱਤੀ ਵੀ ਜੇ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ 'ਤੇ ਗੁਰੂ ਨਾਨਕ ਦੇ ਘਰ ਵਿੱਚ ਆਏ ਹੋ, ਜਿਹੜੇ ਸਿੱਖ ਨੇ ਖੰਡੇ ਬਾਟੇ ਕੀ ਪਾਹੁਲ ਲਈ ਹੈ, ਉਹ ਖੰਡੇ ਬਾਟੇ ਕੀ ਪਾਹੁਲ ਲੈਣ ਵਾਲਾ ਹਰ ਵੇਲੇ ਆਪਣੇ ਤਨ ਦੇ ਉੱਤੇ ਸ਼ਸਤਰ ਧਾਰਨ ਕਰਕੇ ਹੀ ਰੱਖੇਗਾ। ਪੱਕਾ ਕਰਤਾ ਗੁਰੂ ਸਾਹਿਬ ਨੇ, ਇੱਕ ਅੰਗ ਬਣਾਤਾ ਜੀ ਸਾਡੇ ਸਰੀਰ ਦਾ। ਗੁਰੂ ਕਲਗੀਧਰ ਸਾਹਿਬ ਦਾ ਸ਼ਸਤਰਾਂ ਨਾਲ ਪ੍ਰੇਮ ਬਹੁਤ ਹੈ, ਪਿਆਰ ਬਹੁਤ ਹੈ। ਇਸ ਕਰਕੇ ਜਿੱਥੇ ਮਾਲਕ ਜੀ ਆਪ ਸ਼ਸਤਰ ਰੱਖਦੇ ਨੇ ਉੱਥੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਵੀ, ਹੁਣ ਸਿੱਖਾਂ ਨਾਲ ਸਤਿਗੁਰੂ ਦਾ ਪਿਆਰ ਬਹੁਤ ਹੈ ਅਤੇ ਗੁਰੂ ਪਾਤਸ਼ਾਹ ਜਦੋਂ ਆਪਣੇ ਸਿੱਖ 'ਤੇ ਪ੍ਰਸੰਨ ਹੁੰਦੇ ਨੇ ਅਤੇ ਗੁਰੂ ਸਾਹਿਬ ਆਪਣੇ ਤੋਂ ਆਪਣੀ ਸਭ ਤੋਂ ਪਿਆਰੀ ਵਸਤੂ ਫਿਰ ਸਿੱਖ ਦੀ ਝੋਲੀ ਵਿੱਚ ਪਾਉਂਦੇ ਅਤੇ ਸਤਿਗੁਰੂ ਨੇ ਪ੍ਰਸੰਨ ਹੋ ਕੇ ਸਾਡੀ ਝੋਲੀ ਦੇ ਵਿੱਚ ਸ਼ਸਤਰ ਪਾਏ ਨੇ, ਗੁਰੂ ਸਾਹਿਬ ਨੂੰ ਬਹੁਤ ਪਿਆਰੇ ਨੇ। ਖੈਰ, ਉਹ ਕਹਿੰਦੇ ਜੀ ਅਸੀਂ ਮਨ ਦੇ ਅੰਦਰ ਇਹ ਵਿਚਾਰੇ ਆ ਵੀ ਆਪ ਜੀ ਨੂੰ ਸ਼ਸਤਰਾਂ ਦਾ ਚਾਅ ਇੱਛਾ ਬਹੁਤ ਹੈ ਔਰ ਆਪ ਜੀ ਦੇ ਕੋਲ ਨਾ ਜਿਹੜਾ ਤੀਰ ਕਮਾਨ ਚਲਾਉਣ ਦੀ ਵਿੱਦਿਆ ਹੈ, ਤੀਰ ਕਮਾਨ ਚਲਾਉਣ ਦਾ ਜਿਹੜਾ ਅਭਿਆਸ ਹੈ ਉਹ ਵੀ ਅਧਿਕ ਹੈ।
1: ਤੇ ਤੁਮਰੇ ਸ਼ਰਨ ਕਰਨ ਕੋ ਮੈਂ ਆਨੇ ਸ਼ੁਭ ਬੀਨ ਤਰਨ ਕੋ।
0: ਇਸ ਲਈ ਸਤਿਗੁਰੂ ਜੀ ਆਹ ਜਿਹੜੇ ਖੰਭ ਨੇ ਨਾ ਜੀ, ਇਹ ਮੈਂ ਆਪ ਜੀ ਦੇ ਤੀਰਾਂ ਦੇ ਨਾਲ ਜੋੜਨ ਵਾਸਤੇ ਲੈ ਕੇ ਆਇਆ ਹਾਂ ਵੀ ਤੁਸੀਂ ਆਪਣੇ ਤੀਰਾਂ ਦੇ ਨਾਲ ਇਹਨਾਂ ਖੰਭਾਂ ਨੂੰ ਜੋੜ ਲੈਣਾ।
1: ਆਪਣੇ ਬਾਣ ਸੰਗ ਲਗਵਾਓ, ਬਹੁਰ ਚਾਪ ਮੈਂ ਸੰਦ ਚਲਾਓ।
0: ਫਿਰ ਕਹਿੰਦੇ ਇਹ ਨਾ ਬਾਣ ਜਿਹੜਾ ਹੈ, ਇਸ ਬਾਣ ਨੂੰ ਤੁਸੀਂ ਆਪਣੇ, ਇਸ ਖੰਭਾਂ ਨੂੰ ਆਪਣੇ ਬਾਣ ਦੇ ਨਾਲ ਤੁਸੀਂ ਲਗਾ ਲਓ। ਜਿਹੜੇ ਖੰਭ ਲੈ ਕੇ ਆਇਆ, ਇਹਨਾਂ ਖੰਭਾਂ ਨੂੰ ਤੁਸੀਂ ਆਪਣੇ ਬਾਣ ਦੇ ਨਾਲ ਜਦੋਂ ਲਗਵਾਓਗੇ, ਲਗਵਾ ਕੇ ਫਿਰ ਤੀਰ ਜਿਹੜਾ ਨਾ, ਉਸ ਤੀਰ ਨੂੰ ਆਪ ਜੀ ਨਿਸ਼ਾਨਾ ਬਿੰਨ ਕੇ ਚਲਾਉਣਾ ਕਰੋ।
1: ਫਿਰ ਹੋ ਬੇਗ ਹੋਏ ਹੈ ਐਸੇ, ਉੱਡ ਕਰ ਜਾਏ ਬਿਹੰਗਮ ਜੈਸੇ।
0: ਕਹਿੰਦੇ ਖੰਭ ਲਾਉਣ ਤੋਂ ਮਗਰੋਂ ਫਿਰ ਚਲਾਏ ਹੋਏ ਤੀਰ ਦਾ ਵੇਗ ਦੇਖਿਓ ਤੁਸੀਂ, ਮਤਲਬ ਉਹਦੀ ਗਤੀ ਵੇਖਿਓ ਵੀ ਕਿੰਨੀ ਤੇਜ਼ੀ ਨਾਲ ਜਾਂਦਾ ਹੈ। ਕਹਿੰਦੇ ਇੰਨੀ ਤੇਜ਼ੀ ਨਾਲ ਜਾਏਗਾ ਜਿਵੇਂ ਇੱਕ ਪੰਛੀ ਹੀ ਉੱਡਿਆ ਜਾ ਰਿਹਾ ਹੋਵੇ।
1: ਚੇਤਕ ਹੋਤ ਰਹੇ ਅਵਤਾਰਾ, ਪਹੁੰਚ ਸਭਿਨ ਕੋ ਦਰਸ ਨਿਹਾਰਾ।
0: ਇਸ ਤਰ੍ਹਾਂ ਕਹਿੰਦੇ ਵੀ ਉਹ ਜਿਹੜਾ ਨਾ ਜੇਤਕ ਹੋ, ਜਿੰਨੇ ਵੀ ਅਵਤਾਰ ਹੁੰਦੇ ਰਹੇ, ਹੁਣ ਕਵੀ ਜੀ ਨੇ ਦੂਸਰਾ ਪੱਖ ਵੀ ਰੱਖਿਆ ਵੀ ਉਹ ਆ ਕੇ ਗੁਰੂ ਪਾਤਸ਼ਾਹ ਨਾਲ ਵਿਚਾਰ ਕਰ ਰਿਹਾ। ਕਹਿੰਦੇ ਜਿੰਨੇ ਵੀ ਅਵਤਾਰ ਪਹਿਲਾਂ ਹੋਏ, ਜਿਨ੍ਹਾਂ ਨੇ ਆਪ ਜਿਨ੍ਹਾਂ ਨੇ ਸ਼ਸਤਰਾਂ ਨੂੰ ਸੰਭਾਲਿਆ, ਸ਼ਸਤਰਾਂ ਦੀ ਸਹਾਇਤਾ ਦੇ ਨਾਲ, ਫਿਰ ਉਹ ਭਾਵੇਂ ਕ੍ਰਿਸ਼ਨ ਜੀ ਦਾ ਜ਼ਿਕਰ ਕਰ ਲਓ, ਰਾਮ ਚੰਦਰ ਜੀ ਦਾ ਜ਼ਿਕਰ ਕਰ ਲਓ, ਇਹਨਾਂ ਵੀ ਸ਼ਸਤਰਾਂ ਦੀ ਵਰਤੋਂ ਕੀਤੀ ਤੇ ਕਹਿੰਦਾ ਮੈਂ ਇਹ ਸਾਰੇ ਜਿੰਨੇ ਵੀ ਇਹ ਸ਼ਸਤਰਧਾਰੀ ਹੋਏ ਹਨ।
1: ਰਾਮ ਚੰਦ ਸ਼੍ਰੀ ਕ੍ਰਿਸ਼ਨ ਨਿਹਾਰੇ, ਸੁੰਦਰ ਨਰ ਸਰੀਰ ਬਹੁਤਾਰੇ।
0: ਵੀ ਉਹਨਾਂ ਨੇ ਵੀ ਸਰੀਰਕ ਜਿਹੜਾ ਮਨੁੱਖਾ ਸਰੀਰ ਹੈ ਉਹ ਧਾਰਨ ਕੀਤੇ। ਹੁਣ ਉਹਨਾਂ ਦੀ ਆਪਣੇ ਕੋਲੋਂ ਜਿੰਨਾ ਕੁ ਸਤਿਕਾਰ, ਜਿੰਨਾ ਕੁ ਅਦਬ ਗੁਰੂ ਸਾਹਿਬ ਨੂੰ ਦੇ ਸਕਦੇ ਨਾ, ਓਨਾ ਅਦਬ। ਹੁਣ ਤੁਸੀਂ ਗੁਰਬਾਣੀ ਪੜ੍ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ। ਜਦੋਂ ਆਪਾਂ ਬਾਣੀ ਪੜ੍ਹੀਏ ਨਾ ਜੀ, ਭੱਟ ਸਾਹਿਬਾਨ ਜਿਹੜੇ ਨੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਜਸ ਗਾਇਨ ਕੀਤਾ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਮਤਲਬ ਪੰਜੇ ਗੁਰੂ ਸਾਹਿਬਾਨਾਂ ਦਾ ਜਦੋਂ ਜਸ ਕਰਦੇ ਨਾ, ਅਤੇ ਉਹ ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲ ਨਾ ਵਡਿਆਈ ਕਰਦਿਆਂ ਹੋਇਆਂ, ਅਤੇ ਬਹੁਤ ਤਾਤ ਉਹ ਸਨਾਤਨ ਧਰਮ ਦੇ ਜਿਹੜੇ ਅਵਤਾਰ ਉਹਨਾਂ ਦਾ ਜ਼ਿਕਰ ਕਰਦੇ, ਉਹਨਾਂ ਦਾ ਜ਼ਿਕਰ ਕਰਦੇ ਨਾਲ। ਅਤੇ ਉਹਨਾਂ ਦਾ ਜ਼ਿਕਰ ਕਰਨ ਦਾ ਮਤਲਬ ਇਹ ਨਹੀਂ ਸੀ ਵੀ ਤੁਸੀਂ ਉਹੀ ਹੋ, ਉਹਨਾਂ ਦਾ ਭਾਵ ਇਹ ਸੀ ਵੀ ਜਿਹੜੇ ਜਿਵੇਂ ਉਹ ਸਤਿਕਾਰਯੋਗ ਹਸਤੀਆਂ ਨੇ ਨਾ, ਸਾਡੇ ਲਈ ਸਭ ਤੋਂ ਚੰਗੀਆਂ ਨੇ ਉਹ, ਕਿਉਂਕਿ ਜਿੰਨੇ ਵੀ ਭੱਟ ਸਾਹਿਬਾਨ ਆਏ ਉਹ ਆਏ ਕਿੱਥੋਂ ਨੇ, ਸਨਾਤਨ ਧਰਮ ਵਿੱਚੋਂ ਹੀ ਸਾਰੇ। ਉਹਨਾਂ ਨੇ ਆ ਕੇ ਜੋ ਉਹਨਾਂ ਨੇ ਬਚਪਨ ਤੋਂ ਲੈ ਕੇ ਉਦੋਂ ਤੱਕ ਆਪਣੇ ਮਜ਼ਹਬ ਵਿੱਚ ਸੁਣਿਆ, ਜਾਂ ਆਪਣੇ ਮਜ਼ਹਬ ਵਿੱਚ ਉਹਨਾਂ ਨੇ ਆਪਣੀਆਂ ਮਜ਼ਹਬ ਦੀਆਂ ਸਤਿਕਾਰਤ ਹਸਤੀਆਂ, ਜਿਵੇਂ ਆਪਾਂ ਗੱਲ ਕਰੀਏ ਵੀ ਕਿਸੇ ਮਨੁੱਖ ਨੂੰ ਬਹੁਤ ਸ਼ੋਭਾ ਕਰਨੀ ਹੋਵੇ, ਕਿਸੇ ਦੀ ਬੜੀ ਵਡਿਆਈ ਕਰਨੀ ਹੋਵੇ, ਤੇ ਆਪਾਂ ਪਹਿਲਾਂ ਨਾ ਆਪਣੀ ਨਜ਼ਰ ਵਿੱਚ ਜਿਹਨੂੰ ਸਭ ਤੋਂ ਚੰਗਾ ਸਮਝਦੇ ਹਾਂ, ਫਿਰ ਆਪਾਂ ਉਹਦੇ ਨਾਲ ਤੁਲਨਾ ਕਰਦੇ ਵੀ ਉਹਦੇ ਵਰਗਾ ਹੀ ਹੈ। ਉਹ ਭੱਟ ਸਾਹਿਬਾਨਾਂ ਨੇ ਇਸ ਕਰਕੇ ਨਾ ਗੁਰੂ ਸਾਹਿਬਾਨਾਂ ਦਾ ਜਸ ਕਰਦਿਆਂ ਉਹਨਾਂ ਦਾ ਜ਼ਿਕਰ ਕੀਤਾ। ਉਵੇਂ ਹੀ ਇਹ ਜਿਹੜਾ ਚੱਲ ਕੇ ਆਇਆ ਹੁਣ ਸੇਵਕ ਗੁਰੂ ਸਾਹਿਬ ਦੇ ਕੋਲ, ਇਹ ਵੀ ਜਦੋਂ ਜ਼ਿਕਰ ਕਰਦਾ ਕਹਿੰਦਾ ਜੀ ਇਹ ਸਮਾਜ ਵਿੱਚ ਜਾਣਿਆ ਜਾਂਦਾ ਨਾ, ਕ੍ਰਿਸ਼ਨ ਜੀ ਅਤੇ ਰਾਮ ਚੰਦਰ ਜੀ ਉਹਨਾਂ ਨੇ ਮਨੁੱਖਾ ਸਰੀਰ ਧਾਰਨ ਕੀਤਾ, ਉਹਨਾਂ ਨੇ ਵੀ ਸ਼ਸਤਰ ਜਿਹੜੇ ਉਹ ਧਾਰਨ ਕੀਤੇ ਹਨ।
1: ਰਾਵਰ ਕੋ ਰੂਪ ਸ਼ਬੀਲਾ ਕਰਤੇ ਰਹੋ ਮਾਨਵੀ ਲੀਲਾ।
0: ਮਾਲਕ ਪਾਤਸ਼ਾਹ ਜੀ ਉਹ ਜਿਵੇਂ ਉਹ ਸਮੇਂ ਅਨੁਸਾਰ ਆਏ, ਉਵੇਂ ਹੁਣ ਆਪ ਜੀ ਨੇ ਸਰੂਪ ਜਿਹੜਾ ਉਹ ਧਾਰਨ ਕੀਤਾ ਹੈ, ਅਤੇ ਆਪ ਜੀ ਹੁਣ ਆਪਣੇ ਮਨ ਭਾਉਂਦੇ ਹੋਏ ਕੌਤਕ ਜਿਹੜੇ ਉਹ ਕਰ ਰਹੇ ਹੋ, ਵਰਤਾ ਰਹੇ ਹੋ। ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਉਵੇਂ ਸਾਰੇ ਕੌਤਕ ਆਪ ਜੀ ਵਰਤਾਉਂਦੇ ਹੋ।
1: ਦੇਖਤ ਹੀ ਮਨ ਹੋਤ ਸਨੇਹੂ ਸਰਬ ਜੋਗ ਪ੍ਰਾਪਤ ਫਲ ਇਹੂ।
0: ਸਤਿਗੁਰੂ ਜੀ ਤੁਹਾਨੂੰ ਵੇਖਦਿਆਂ ਸਾਰ ਮਨ ਦੇ ਅੰਦਰ ਸਨੇਹ ਪੈਦਾ ਹੋ ਜਾਂਦਾ, ਮਨ ਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ, ਤੇ ਤੁਹਾਡੇ ਦਰਸ਼ਨ ਕਰਦਿਆਂ ਸਾਰ ਮੈਨੂੰ ਇੰਜ ਪ੍ਰਤੀਤ ਹੋਇਆ ਵੀ ਜਿਵੇਂ ਅੱਜ ਮੇਰੇ ਕੀਤੇ ਹੋਏ ਸਾਰੇ ਜਿੰਨੇ ਵੀ ਯੋਗ, ਜਿੰਨੇ ਵੀ ਤਪ, ਜਿੰਨਾ ਵੀ ਧਰਮ ਦੇ ਕਰਮ, ਜਿੰਨੇ ਮੈਂ ਕਮਾਏ, ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਇੰਜ ਮਹਿਸੂਸ ਹੋਇਆ ਵੀ ਅੱਜ ਮੇਰੇ ਕੀਤੇ ਉਹਨਾਂ ਸਾਰੇ ਕਰਮਾਂ ਦਾ ਫਲ ਤੁਹਾਡੇ ਦਰਸ਼ਨ ਰੂਪ ਵਿੱਚ ਮੈਨੂੰ ਮਿਲਿਆ ਹੈ।
1: ਕਹੋ ਕਹਾਂ ਰਾਵਰ ਕੀ ਸ਼ੋਭਾ ਦੁਸ਼ਮਣ ਪੀ ਦੇਖਤ ਮਨ ਲੋਭਾ।
0: ਕਹਿੰਦੇ ਜੀ ਕਿੱਥੋਂ ਤੱਕ ਤੁਹਾਡੀ ਸ਼ੋਭਾ ਆਖਾਂ, ਕਿੱਥੋਂ ਤੱਕ ਤੁਹਾਡੀ ਵਡਿਆਈ ਆਖਾਂ। ਤੁਹਾਡੀ ਸ਼ੋਭਾ, ਤੁਹਾਡੀ ਵਡਿਆਈ ਤੇ ਇੰਨੀ ਹੈ ਕਿ ਜੇ ਦੁਸ਼ਮਣ ਵੀ ਤੁਹਾਡੇ ਦਰਸ਼ਨ ਕਰਦਾ ਤੇ ਉਹਦਾ ਮਨ ਵੀ ਤੁਹਾਡੇ ਉੱਤੇ ਲੋਭਾਇਮਾਨ ਹੋ ਜਾਂਦਾ ਹੈ।
1: ਖੜਗ ਨਿਖੰਗ ਅੰਗ ਕੇ ਸੰਗਾ ਸ਼ੋਭਤ ਕਲਗੀ ਸੀਸ ਉਤੰਗਾ।
0: ਤੁਹਾਡੇ ਤਨ ਦੇ ਉੱਤੇ ਸੁੰਦਰ ਖੜਗ, ਤੁਹਾਡੇ ਤਨ ਦੇ ਉੱਤੇ ਸੁੰਦਰ ਕਮਾਨ, ਤੁਹਾਡੇ ਅੰਗਾਂ ਦੇ ਉੱਤੇ ਸ਼ਸਤਰ ਜਿਹੜੇ ਸਜਾਏ ਇਹ ਬੜੇ ਸ਼ੋਭਦੇ ਨੇ। ਇਹਨਾਂ ਸ਼ਸਤਰਾਂ ਦੇ ਨਾਲ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀਓ, ਆ ਜਿਹੜੀ ਦਸਤਾਰ ਸਜਾ ਕੇ ਤੁਸੀਂ ਉੱਤੇ ਕਲਗੀ ਸਜਾਉਂਦੇ ਹੋ ਨਾ, ਇਹ ਕਲਗੀ ਬੜੀ ਸ਼ੋਭਾ ਪਾਉਂਦੀ ਹੈ।
1: ਦਰਸ਼ਨ ਤੇ ਮਹਿਦ ਆਨੰਦ ਮੁਖ ਮੰਡਲ ਦੁੱਤ ਦੁਪਹਿ ਬਿਲੰਦ।
0: ਸਤਿਗੁਰੂ ਤੁਹਾਡੇ ਦਰਸ਼ਨਾਂ ਨਾਲ ਤੇ ਹਿਰਦੇ ਚ ਆਨੰਦ ਹੀ ਆਨੰਦ ਬਣ ਜਾਂਦਾ ਹੈ। ਤੁਹਾਡੇ ਦਰਸ਼ਨਾਂ ਨਾਲ ਹਿਰਦੇ ਅੰਦਰ ਬੜੀ ਪ੍ਰਸੰਨਤਾ ਬਣ ਜਾਂਦੀ ਹੈ, ਇੱਦਾਂ ਪ੍ਰਸੰਨਤਾ ਬਣ ਜਾਂਦੀ, ਇੰਨਾ ਕੁ ਚਾਅ ਚੜ ਜਾਂਦਾ ਹੈ ਮਨ ਨੂੰ, ਮਨ ਇੰਨਾ ਕੁ ਰੋਸ਼ਨ ਆ ਜਾਂਦਾ ਤੁਹਾਡੇ ਦਰਸ਼ਨਾਂ ਨਾਲ। ਮਾਲਕ ਜੀਓ, ਜਿਵੇਂ ਆਕਾਸ਼ ਦੇ ਵਿੱਚ ਸੂਰਜ ਚੜ੍ਹਦਿਆਂ ਸਾਰੀ ਧਰਤੀ ਚਮਕ ਉੱਠਦੀ ਨਾ, ਤੁਹਾਡੇ ਦਰਸ਼ਨ ਕਰਕੇ ਮਨ ਇੱਦਾਂ ਰੋਸ਼ਨ ਆ ਜਾਂਦਾ ਹੈ।
1: ਸੁੰਦਰ ਅਪਰ ਬਿਲੋਕਣ ਕੇਰੀ ਨੈ ਬਾਦਸ਼ਾਹ ਰਹਿ ਤੁਮ ਕੋ ਹੇਰੀ।
0: ਤੁਹਾਨੂੰ ਤੁਹਾਡੇ ਦੀਦਾਰਾਂ ਨੂੰ ਕਰਨ ਤੋਂ ਮਗਰੋਂ, ਤੁਹਾਡੇ ਦਰਸ਼ਨ ਕਰਨ ਤੋਂ ਮਗਰੋਂ ਸਤਿਗੁਰੂ ਜੀ ਲੋਕਾਈ ਵਿੱਚ ਕਿਸੇ ਦੂਜੀ ਚੀਜ਼ ਨੂੰ ਵੇਖਣ ਦੀ ਲਾਲਸਾ ਰਹਿ ਨਹੀਂ ਜਾਂਦੀ। ਤੁਹਾਡੇ ਦਰਸ਼ਨਾਂ ਵਿੱਚੋਂ ਸਾਰੇ ਸੁੱਖ ਮਿਲ ਜਾਂਦੇ, ਇੱਛਾ ਨਹੀਂ ਰਹਿ ਜਾਂਦੀ ਮਾਲਕ ਜੀਓ ਕਿਸੇ ਹੋਰ ਵਸਤੂ ਨੂੰ, ਪਦਾਰਥ ਨੂੰ ਤੱਕਣ ਦੀ, ਤੁਹਾਡੇ ਦਰਸ਼ਨ ਕਰਨ ਮਗਰੋਂ
1: ਹੋਰ ਸ਼ਿਰੋਮਣ ਪੰਥ ਚਲਾਇਓ ਰਚਿਓ ਸਭਿਨ ਕੋ ਯੁੱਧ ਸਿਖਾਇਓ।
0: ਤੁਸੀਂ ਸ਼੍ਰੋਮਣੀ ਪੰਥ ਚਲਾਇਆ ਹੈ, ਸ਼੍ਰੋਮਣੀ ਪੰਥ ਮਤਲਬ ਯੋਧਿਆਂ ਦਾ ਤੁਸੀਂ ਸ਼੍ਰੋਮਣੀ ਪੰਥ ਚਲਾਇਆ, ਸਿਰਮੌਰ ਪੰਥ ਚਲਾਇਆ ਤੁਸੀਂ, ਔਰ ਕੱਲਾ ਪੰਥ ਚਲਾਇਆ ਹੀ ਨਹੀਂ, ਉਹਨਾਂ ਨੂੰ ਸਾਰਿਆਂ ਯੋਧਿਆਂ ਨੂੰ ਫਿਰ ਤੁਸੀਂ ਅਭਿਆਸ ਵੀ ਕਰਵਾਇਆ ਸ਼ਸਤਰਾਂ ਦਾ, ਸ਼ਸਤਰਾਂ ਦਾ ਅਭਿਆਸ ਕਰਵਾ ਕੇ ਤੇ ਸਤਿਗੁਰੂ ਜੀਓ ਉਹ ਸਾਰੇ ਯੋਧਿਆਂ ਨੂੰ ਤੁਸੀਂ ਜੰਗ ਰਚਨੀ ਵੀ ਸਿਖਾਈ ਹੈ।
1: ਜਿਸ ਮੈਂ ਅੰਤ ਪ੍ਰਸੰਨਤਾ ਮੋਹੀ ਪਿਖ ਪਿਖ ਦਾਰੁਣ ਮਨ ਮੈਂ ਹੋਈ।
0: ਜਿਨ੍ਹਾਂ ਨੂੰ ਵੇਖ ਕੇ ਨਾ ਸਤਿਗੁਰੂ ਜੀਓ ਮੈਨੂੰ ਬੜੀ ਪ੍ਰਸੰਨਤਾ ਹੁੰਦੀ ਹੈ, ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਸਿੱਖਾਂ ਦੇ ਦਰਸ਼ਨ ਕਰਕੇ, ਤੁਹਾਡੇ ਤਿਆਰ ਬਰ ਤਿਆਰ ਖਾਲਸੇ ਪੰਥ ਦੇ ਦਰਸ਼ਨ ਕਰਕੇ ਮਨ ਨੂੰ ਬੜਾ ਚਾਅ ਚੜਦਾ। ਤੇ ਸਤਿਗੁਰੂ ਜਦੋਂ ਇਹਨਾਂ ਨੂੰ ਜੰਗ ਦੇ ਵਿੱਚ ਵੇਖੀਏ ਫਿਰ ਇਦੂ ਭਿਆਨਕ ਵੀ ਕੋਈ ਨਜ਼ਰ ਨਹੀਂ ਆਉਂਦਾ। ਹੁਣ ਜੰਗ ਦੇ ਮੈਦਾਨ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਸ਼ੇਰ ਨੂੰ ਕੋਈ ਜਿੰਨਾ ਮਰਜ਼ੀ ਕਹੀ ਜਾਏ ਬੜਾ ਸੋਹਣਾ ਲੱਗਦਾ, ਜਦੋਂ ਉਹਦੇ ਸਾਹਮਣੇ ਖੜਾਉਣਾ ਪਵੇ ਫਿਰ ਕੋਈ ਕਹਿੰਦਾ ਵੀ ਸੋਹਣਾ ਲੱਗਦਾ, ਫਿਰ ਤੇ ਡਰ ਹੀ ਲੱਗਦਾ ਨਾ ਉਹਦੇ ਤੋਂ। ਆਖੀ ਜਿੰਨਾ ਮਰਜ਼ੀ ਹੁਣ ਗੁਰੂ ਕੇ ਸਿੱਖਾਂ ਦਾ ਸੁਭਾਅ ਇੱਦਾਂ ਦਾ ਹੀ ਹੈ, ਜੇ ਤੇ ਕੋਈ ਇਹਨਾਂ ਨਾਲ ਪਿਆਰ ਨਾ ਚੱਲੇ ਫਿਰ ਇਹਨਾਂ ਵਰਗਾ ਮੋਮ ਦਿਲ ਕੋਈ ਨਹੀਂ, ਇਹਨਾਂ ਵਰਗੀ ਕੋਮਲਤਾ ਰੱਖਣ ਵਾਲਾ ਕੋਈ ਨਹੀਂ। ਤੇ ਜੇ ਕੋਈ ਅੱਗੋਂ ਇਹਨਾਂ ਨਾਲ ਖਹਿਬਾਜ਼ੀ ਤੇ ਆਵੇ ਫਿਰ ਇਹ ਕਹਿੰਦੇ ਵੀ ਜਾਂ ਹੁਣ ਤੂੰ ਹੈ ਨਹੀਂ ਤੇ ਜਾਂ ਫਿਰ ਅਸੀਂ ਹੈ ਨਹੀਂ, ਵੀ ਹੁਣ ਤੈਨੂੰ ਨਹੀਂ ਅਸੀਂ ਜਿਉਣ ਦਿੰਦੇ ਮੁੜ ਕੇ। ਉਹ ਗੁਰੂ ਸਾਹਿਬ ਨੂੰ ਕਹਿੰਦਾ ਮਾਲਕ ਜੀ ਉਹ ਆਪ ਜੀ ਦੇ ਸਿੱਖਾਂ ਦਾ ਜਿਹੜਾ ਸੁਭਾਅ ਨਾ, ਜਦੋਂ ਇਹਨਾਂ ਨੂੰ ਪਿਆਰ ਨਾਲ ਮਿਲੀਏ ਤੇ ਮਾਲਕ ਜੀ ਇਹਨਾਂ ਨੂੰ ਵੇਖ ਕੇ ਚਾਅ ਚੜ ਜਾਂਦਾ, ਖੁਸ਼ੀ ਪ੍ਰਸੰਨਤਾ, ਜਦੋਂ ਇਹਨਾਂ ਦੇ ਦਰਸ਼ਨ ਕਰੀ ਦੇ, ਤਿਆਰ ਵਰ ਤਿਆਰ ਸਿੱਖ ਦੇ ਦਰਸ਼ਨ ਕਰੀ ਦੇ ਮਨ ਨੂੰ ਚਾਅ ਚੜ ਜਾਂਦਾ। ਪਰ ਜਦੋਂ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਵੇਖੀਦਾ ਫਿਰ ਇਹਨਾਂ ਤੋਂ ਦਾਰੁਣ, ਦਾਰੁਣ ਸ਼ਬਦ ਵਰਤੇ ਜਾਂਦਾ ਭਿਆਨਕ ਵਾਸਤੇ, ਇਹਨਾਂ ਦੇ ਸਰੂਪ ਤੋਂ ਫਿਰ ਭਿਆਨਕ ਵੀ ਕੋਈ ਨਜ਼ਰ ਨਹੀਂ ਆਉਂਦਾ।
1: ਧੰਨ ਗੁਰੂ ਗੁਰਗਾਦੀ ਧੰਨ ਜਿਨ ਕੀ ਸਮਤਾ ਕਰੇ ਨਾ ਅੰਨ।
0: ਧੰਨ ਉਹ ਸਤਿਗੁਰੂ ਜੀ ਤੁਸੀਂ ਤੇ ਧੰਨ ਹੈ ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦੇ ਘਰ ਦੀ ਗੱਦੀ ਧੰਨ ਹੈ। ਦੁਨੀਆਂ ਉੱਤੇ ਕੋਈ ਤਾਕਤ ਨਹੀਂ ਹੈ ਜਿਹੜੀ ਤੁਹਾਡੀ ਬਰਾਬਰੀ ਕਰ ਸਕਦੀ ਹੋਵੇ ਜਾਂ ਇਸ ਗੱਦੀ ਦੀ ਬਰਾਬਰੀ ਕੋਈ ਕਰ ਸਕਦੀ ਹੋਵੇ, ਕੋਈ ਤਾਕਤ ਨਹੀਂ ਹੈ। ਤੁਸੀਂ ਧੰਨ ਹੋ, ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਧੰਨ ਹੈ। ਜਿਨ ਕੀ ਸਮਤਾ, ਸਮਤਾ ਬਰਾਬਰੀ, ਕਰਹਿ ਨਾ ਅੰਨ, ਅੰਨ ਸ਼ਬਦ ਬਣਿਆ ਆਣ ਤੋਂ, ਕੋਈ ਹੋਰ ਬਰਾਬਰੀ ਇਹਦੀ ਨਹੀਂ ਕਰ ਸਕਦਾ।
1: ਰੂਪ ਮਹਿਦ ਮਹਿਆਣ ਤੁਮਾਰਾ ਨੇਤ ਨੇਤ ਜਿਸ ਬੇਦ ਉਚਾਰਾ।
0: ਤੁਹਾਡਾ ਰੂਪ ਸੋਹਣਾ ਬਹੁਤ ਹੈ, ਤੁਹਾਡਾ ਰੂਪ ਵਿਸ਼ਾਲ ਬਹੁਤ ਹੈ, ਤੁਹਾਡਾ ਰੂਪ ਬਾਦਸ਼ਾਹਾਂ ਤੋਂ ਵੀ ਕਿਤੇ ਜ਼ਿਆਦਾ ਮੋਹਕ ਹੈ। ਸਤਿਗੁਰੂ ਜੀਓ ਤੁਹਾਡੇ ਸਰੂਪ ਨੂੰ ਤੇ ਜੇ ਧਾਰਮਿਕ ਗ੍ਰੰਥ ਵੀ ਆਖਦੇ ਤੇ ਉਹ ਵੀ ਕਹਿੰਦੇ ਨੇ ਵੀ ਇਸ ਸਰੂਪ ਵਰਗਾ ਦੂਜਾ ਸਰੂਪ ਕਿਸੇ ਦਾ ਨਹੀਂ ਹੈ।
1: ਸਰਬ ਸੁਰਾਸੁਰ ਸਾਰਦ ਸੇਖ ਅੰਤ ਨਾ ਪਾਏ ਸਕੈ ਵਿਰੇਖ।
0: ਫਿਰ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਸਤਿਗੁਰੂ ਤੁਹਾਡਾ ਸਰੂਪ ਐਸਾ ਹੈ ਜਿੰਨਾ, ਜਿਸ ਸਰੂਪ ਦਾ ਕੋਈ ਦੇਵੀ ਦੇਵਤਾ ਸਮੇਤ ਸਨਕ ਸਨੰਦ ਮਹੇਸ਼ ਸਮਾਨਣ ਸਾਰਦ ਸ਼ੇਖ ਲਫ਼ਜ਼ ਇੱਥੇ ਵਰਤਰੇ, ਕੋਈ ਦੇਵਤਾ ਕੋਈ ਸ਼ੇਖ ਐਸਾ ਨਹੀਂ ਜਿਹੜਾ ਤੁਹਾਡੇ ਸਰੂਪ ਨੂੰ ਜਾਣ ਸਕਿਆ ਹੋਵੇ ਤੇ ਤੁਹਾਡੇ ਸਰੂਪ ਦਾ ਅੰਤ ਜਾਣ ਸਕਿਆ।

0: ਤੋ ਇਸ ਬ੍ਰਹਿਮੰਡ ਦੇ ਉੱਤੇ ਤੁਸੀਂ ਆਪਣਾ ਸਰੂਪ ਧਾਰਨ ਕੀਤਾ ਹੋਇਆ ਹੈ। ਇਹ ਸਾਰਾ ਬ੍ਰਹਿਮੰਡ ਤੁਹਾਡਾ ਹੀ ਸਰੂਪ ਹੈ ਤੇ ਪਾਤਾਲ ਜੋ ਹੇਠਾਂ ਪਸ ਰਿਹਾ ਹੋਇਆ ਕਹਿੰਦੇ ਉਹ ਇੰਜ ਪ੍ਰਤੀਤ ਹੁੰਦਾ ਜਿਵੇਂ ਆਪ ਜੀ ਦੇ ਚਰਨ ਹੋਣ। ਹੁਣ ਉਹ ਬੜਾ ਪਿਆਰਾ ਜ਼ਿਕਰ ਕਰ ਰਹੇ ਵੀ ਜਿੰਨਾ ਬ੍ਰਹਿਮੰਡ ਹੈ ਕਹਿੰਦੇ ਇਹ ਸਾਰਾ ਤੁਹਾਡਾ ਸਰੂਪ ਹੈ ਤੇ ਜਿਹੜੇ ਤੁਹਾਡੇ ਚਰਨ ਨੇ ਉਹ ਸਾਰਾ ਪਾਤਾਲ ਤੁਹਾਡੇ ਚਰਨ ਨੇ। ਧੰਨ ਗੁਰੂ ਕਲਗੀਧਰ ਸਾਹਿਬ ਦੇ ਸਰੂਪ ਨੂੰ ਜਦੋਂ ਬਿਆਨ ਕਰ ਰਹੇ ਹਨ।
1: ਸਾਗਰ ਉਦਰ ਨਸਾ ਨਦ ਨਾਰੇ ਲੋਚਣ ਸੂਰਜ ਚੰਦ ਉਦਾਰੇ।
0: ਸਤਿਗੁਰੂ ਜੀ ਉਹ ਫਿਰ ਜਿੰਨੀਆਂ ਨਦੀਆਂ ਨੇ, ਹੁਣ ਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਕਰ ਰਿਹਾ ਜੀ ਉਹ ਸੇਵਕ। ਪਹਿਲੋਂ ਕੀ ਕਹਿੰਦੇ ਆ, ਜਿੰਨਾ ਬ੍ਰਹਿਮੰਡ ਹੈ ਇਹਦੀ ਜਿੰਨੀ ਸੁੰਦਰਤਾ ਹੈ ਇਹ ਸਾਰਾ ਤੁਹਾਡਾ ਸਰੂਪ ਹੈ, ਤੁਹਾਡੇ ਚਰਨ ਨੇ, ਜਿੰਨਾ ਪਾਤਾਲ ਹੈ ਸਾਰਾ ਸਾਰਾ ਪਾਤਾਲ ਤੁਹਾਡੇ ਚਰਨ ਨੇ। ਫਿਰ ਧਰਤੀ ਉੱਤੇ ਜਿੰਨੇ ਪਾਣੀ ਦੇ ਸੋਮੇ ਵਹਿ ਰਹੇ ਨੇ, ਭਾਵੇਂ ਉਹ ਨਦੀਆਂ ਨੇ, ਭਾਵੇਂ ਉਹ ਨਹਿਰਾਂ ਨੇ, ਭਾਵੇਂ ਉਹ ਸਮੁੰਦਰ ਹੈ ਤੇ ਭਾਵੇਂ ਉਹ ਦਰਿਆ ਨੇ, ਉਹ ਜਿੰਨੇ ਨੇ ਗੁਰੂ ਪਾਤਸ਼ਾਹ ਜੀ ਉਹ ਸਾਰੇ ਇੰਜ ਪ੍ਰਤੀਤ ਹੁੰਦੇ ਨੇ ਵੀ ਜਿਵੇਂ ਤੁਹਾਡੇ ਸਰੀਰ ਵਿਚਲੀਆਂ ਨਾੜੀਆਂ ਹੋਣ। ਉਹ ਸਾਰੀਆਂ ਹੀ ਸਾਰੀਆਂ ਨਾੜੀਆਂ ਨੇ ਉਹ ਤੁਹਾਡੇ ਸਰੀਰ ਵਿਚਲੀਆਂ। ਫਿਰ ਉਹਦੇ ਨਾਲ ਨਾਲ ਜ਼ਿਕਰ ਕਰਦਿਆਂ ਆਖਦੇ ਕਹਿੰਦੇ ਮਾਲਕ ਜੀ ਉਹ ਜਿਹੜੇ ਦੇ ਬਾਕੀ ਚੰਦਰਮਾ ਔਰ ਸੂਰਜ ਨੇ ਨਾ ਸਤਿਗੁਰੂ ਪਾਤਸ਼ਾਹ, ਇਹ ਤੇ ਇੰਜ ਪ੍ਰਤੀਤ ਹੁੰਦਾ ਲੋਚਨ ਸੂਰਜ ਚੰਦ ਉਦ, ਇਹ ਦੋਵੇਂ ਤੁਹਾਡੇ ਨੇਤਰ ਨੇ, ਸੂਰਜ ਔਰ ਚੰਦਰਮਾ ਦੋਨੋਂ ਤੁਹਾਡੇ ਨੇਤਰ ਹਨ।
1: ਬ੍ਰਹਮ ਲੋਕ ਪ੍ਰਭ ਸੀਸ ਬਣਾਇਓ ਜੈ ਕੈ ਏਕੋ ਰੂਪ ਸੁਹਾਇਓ।
0: ਫਿਰ ਜਿਹੜਾ ਆਕਾਸ਼ ਰੂਪ ਚ ਆ ਜਾਓ ਨਾ ਬ੍ਰਹਮ ਲੋਕ, ਕਹਿੰਦੇ ਉਹ ਤੁਸੀਂ ਆਪਣਾ ਸੀਸ ਬਣਾਇਆ ਹੋਇਆ। ਹੁਣ ਤਿੰਨ ਲੋਕ ਮੰਨੇ ਗਏ, ਪਾਤਾਲ ਲੋਕ, ਆਕਾਸ਼ ਲੋਕ ਤੇ ਮਾਤ ਲੋਕ। ਮਾਤ ਲੋਕ ਸਰੀਰ, ਪਾਤਾਲ ਲੋਕ ਚਰਨ, ਆਕਾਸ਼ ਲੋਕ ਸੀਸ। ਮਾਤ ਲੋਕ ਸਰੀਰ, ਆਕਾਸ਼ ਲੋਕ ਸੀਸ ਤੇ ਪਾਤਾਲ ਲੋਕ ਚਰਨ। ਹੁਣ ਮਾਤ ਲੋਕ ਵਿੱਚ ਜਿੰਨੇ ਪਾਣੀ ਦੇ ਸੋਮੇ ਸਰੀਰ ਦੀਆਂ ਨਾੜੀਆਂ, ਆਕਾਸ਼ ਲੋਕ ਦੇ ਵਿੱਚ ਆਕਾਸ਼ ਲੋਕ ਸਿਰ ਹੈ, ਸਿਰ ਦੇ ਉੱਤੇ ਨੇਤਰ ਚਾਹੀਦੇ ਔਰ ਨੇਤਰ ਚੰਦਰਮਾ ਤੇ ਸੂਰਜ। ਗੁਰੂ ਸਾਹਿਬ ਮਤਲਬ ਉਹ ਇਹ ਕਹਿ ਰਹੇ ਨੇ ਵੀ ਮਾਲਕ ਜੀ ਉਹ ਬ੍ਰਹਿਮੰਡ ਤੁਹਾਡਾ ਹੀ ਸਰੂਪ ਹੈ, ਤੁਸੀਂ ਖੁਦ ਆਪ ਅਕਾਲ ਪੁਰਖ ਦਾ ਰੂਪ ਹੋ ਨਾ। ਇਸ ਰੂਪ ਦੇ ਵਿੱਚ ਉੱਥੇ ਉਹ ਸੇਵਕ ਜਿਹੜਾ ਗੁਰੂ ਸਾਹਿਬ ਦਾ ਜਸ ਗਾ ਰਿਹਾ ਤੇ ਕਵੀ ਸੰਤੋਖ ਸਿੰਘ ਜੀ ਉਹ ਸਾਰਾ ਕੁਝ ਆਪਣੀ ਕਲਮ ਦੇ ਨਾਲ ਉਕਰ ਰਹੇ ਨੇ। ਕਹਿੰਦੇ ਜਿੱਥੇ ਕਿੱਥੇ ਮਾਲਕ ਜੀ ਉਹ ਤੁਹਾਡਾ ਇੱਕੋ ਹੀ ਸਰੂਪ ਸ਼ੋਭਦਾ। ਹੁਣ ਸੀਸ ਜਿਹੜਾ ਸਾਰਾ ਆਕਾਸ਼, ਆਕਾਸ਼ ਜਿੱਥੇ ਮਰਜ਼ੀ ਜਾ ਕੇ ਵੇਖ ਲਓ ਇੱਕੋ ਜਿਹਾ ਹੀ ਹੈ, ਆਕਾਸ਼ ਦਾ ਸਰੂਪ ਨਹੀਂ ਬਦਲਦਾ, ਆਕਾਸ਼ ਇੱਕੋ ਜਿਹਾ ਹੀ ਹੈ। ਸਤਿਗੁਰੂ ਜੀ ਉਹ ਤੁਹਾਡਾ ਜਿੱਥੇ ਕਿੱਥੇ ਵੀ ਸਰੂਪ ਵੇਖੀਏ ਇੱਕੋ ਹੀ ਹੈ, ਤੁਹਾਡਾ ਸਰੂਪ ਕਦੇ ਵੀ ਨਹੀਂ ਬਦਲਦਾ।
1: ਤੇ ਆਦਿਕ ਜਬ ਨਾਰਦ ਕਹਿਓ ਬਜਰਤ ਗੁਰ ਤੁਮ ਸਭ ਕਿਛ ਲਹਿਓ।
0: ਫਿਰ ਜੀ ਉਹਨਾਂ ਨੇ ਨਾ ਜਦੋਂ ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜਸ ਕੀਤਾ, ਵਡਿਆਈ ਕੀਤੀ ਤੇ ਮਾਲਕ ਜੀ ਨੇ ਨਾ ਉਹਨਾਂ ਨੂੰ ਹੋਰ ਜਸ ਆਖਣ ਤੋਂ ਨਾ ਹੋਰ ਬਚਨ ਆਖਣ ਤੋਂ ਗੁਰੂ ਸਾਹਿਬ ਰੋਕਦੇ ਹਨ।
1: ਅਹੋ ਦੇਵ ਰੇਖ ਨਿਤ ਸਰਬਗਿਆ ਸਭ ਤੇ ਦੀਰਗ ਅਹੋ ਤਤਗਿਆ।
0: ਔਰ ਇਸ ਤਰ੍ਹਾਂ ਨਾ ਜੀ ਗੁਰੂ ਪਾਤਸ਼ਾਹ ਜੀ ਉਹਨਾਂ ਨਾਲ ਵਿਚਾਰ ਕਰਦੇ ਨੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਉਸ ਸੇਵਕ ਨੇ ਜਸ ਗਾਇਆ ਹੈ।
1: ਇਸ ਬਿਦ ਕਹਿ ਕਰ ਆਪਸ ਮਾਹੀ ਪਏ ਆਨੰਦਤ ਮਿਲ ਕਰ ਤਾਹੀ।
0: ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਉਹਨਾਂ ਨੇ ਸਤਿਗੁਰੂ ਜੀ ਦਾ ਜਸ ਕੀਤਾ, ਗੁਰੂ ਪਾਤਸ਼ਾਹ ਜੀ ਨਾਲ ਵਿਚਾਰ ਚਰਚਾ ਕੀਤੀ, ਵਿਚਾਰ ਚਰਚਾ ਕਰਕੇ ਤੇ ਬਹੁਤ ਆਨੰਦਿਤ ਸਤਿਗੁਰੂ ਜੀ ਵੀ ਔਰ ਗੁਰੂ ਪਾਤਸ਼ਾਹ ਦਾ ਸੇਵਕ ਵੀ ਆਨੰਦਿਤ ਹੁੰਦੇ ਹਨ।
1: ਹਰੀ ਪਰਸਪਰ ਨਮੋ ਸਿਧਾਰਾ ਬ੍ਰਹਮ ਲੋਕ ਕੋ ਮੁਨੀ ਪਧਾਰਾ।
0: ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੋਂ ਮਗਰੋਂ, ਮਾਲਕ ਪਾਤਸ਼ਾਹ ਕੋਲੋਂ ਬਖਸ਼ਿਸ਼ਾਂ ਲੈਣ ਤੋਂ ਮਗਰੋਂ ਉਹ ਫੇਰ ਵਾਪਸ ਸੇਵਕ ਜਿਹੜਾ ਉਹ ਪਰਤ ਜਾਂਦਾ ਹੈ।
1: ਦੋਹਰਾ ਥਿਰਿਓ ਖਾਲਸਾ ਪਾਸ ਗਨ ਹੁਕਮ ਕਰਿਓ ਮਹਾਰਾਜ।
0: ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਾ ਫਿਰ ਉਸ ਜਦੋਂ ਨਾ ਸੇਵਕ ਸਤਿਗੁਰੂ ਜੀ ਦਾ ਚਲੇ ਗਿਆ, ਹੁਣ ਸਿੱਖਾਂ ਨੇ ਫਿਰ ਸਵਾਲ ਕਰਕੇ ਜਿਵੇਂ ਪੁੱਛਿਆ ਨਾ ਮਾਲਕ ਪਾਤਸ਼ਾਹ ਜੀ ਨੂੰ ਵੀ ਗੁਰੂ ਸਾਹਿਬ ਜੀ ਉਹ ਇਹ ਜਿਹੜਾ ਆਪ ਜੀ ਨੂੰ ਨਾ ਉਹ ਸੇਵਕ ਆਪ ਜੀ ਦਾ ਖੰਭ ਦੇ ਕੇ ਗਿਆ, ਉਹਨਾਂ ਨੂੰ ਤੀਰ ਦੇ ਨਾਲ ਨਾ ਬੈਠ ਬੈਠ ਨਿਕਟ ਗੁਰੂ ਸਾਹਿਬ ਨੇ ਕੋਲੇ ਬਹਿ ਕੇ ਤੇ ਆਪਣੇ ਤੀਰਾਂ ਦੇ ਨਾਲ ਉਹ ਲਗਵਾ ਲਏ ਤੇ ਜਦੋਂ ਤੀਰਾਂ ਦੇ ਨਾਲ ਲਗਵਾਏ ਨਾ ਤੇ ਤੀਰਾਂ ਨਾਲ ਲਗਵਾਉਣ ਤੋਂ ਬਾਅਦ ਚ ਫਿਰ ਗੁਰੂ ਸਾਹਿਬ ਜੀ ਹੁਣ ਉਹਨਾਂ ਤੀਰਾਂ ਨੂੰ ਛੱਡਣ ਦੇ ਵਾਸਤੇ ਨਾ ਚਲਾਉਣ ਦੇ ਵਾਸਤੇ ਜਦੋਂ ਮਾਲਕ ਪਾਤਸ਼ਾਹ ਵਿਚਾਰ ਧਾਰਨ ਕਰਦੇ ਨੇ ਥਿਰਿਓ ਖਾਲਸਾ ਗੁਰੂ ਸਾਹਿਬ ਜੀ ਦੇ ਕੋਲੇ ਸਾਰਾ ਸਿੱਖ ਪੰਥ ਖਾਲਸਾ ਪੰਥ ਗੁਰੂ ਜੀ ਕੇ ਸੇਵਕ ਕਹਿ ਲਓ ਗੁਰੂ ਸਾਹਿਬ ਦੇ ਕੋਲ ਖੜੋਤੇ ਹੋਏ ਨੇ ਤੇ ਕੋਲ ਖੜੋਤੇ ਨਾ ਹੁਕਮ ਕਰਿਓ ਮਹਾਰਾਜ ਮਾਲਕ ਪਾਤਸ਼ਾਹ ਨੇ ਫਿਰ ਆਪਣੇ ਮੁਖ ਤੋਂ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਹੈ
1: ਦੂਰ ਦੂਰ ਲਗ ਖਰੇ ਰਹੋ ਬਾਣ ਖੋਜਵੋ ਕਾਜ
0: ਸਤਿਗੁਰੂ ਜੀ ਨੇ ਇਹ ਕਿਹਾ ਕਹਿੰਦੇ ਭਾਈ ਤੁਸੀਂ ਹੁਣ ਲਾਗੇ ਨਹੀਂ ਦੂਰ ਦੂਰ ਜਾ ਕੇ ਖੜੋਵੋ ਵੀ ਇਹ ਜਿਹੜੇ ਬਾਣਾਂ ਨੂੰ ਜਿਹੜੇ ਤੀਰਾਂ ਨੂੰ ਆਪਾਂ ਖੰਭ ਲਾਏ ਨੇ ਨਾ ਇਹਨਾਂ ਤੀਰਾਂ ਨੂੰ ਤੁਸੀਂ ਖੋਜ ਕੇ ਲਿਆਉਣਾ ਲੱਭ ਕੇ ਲਿਆਉਣਾ ਹੁਣ ਗੁਰੂ ਸਾਹਿਬ ਕੌਤਕ ਬੜਾ ਪਿਆਰਾ ਵਰਤਾਉਣ ਲੱਗੇ ਨਾ ਮਾਲਕ ਪਾਤਸ਼ਾਹ ਜੀ ਨੇ ਕਿਹਾ ਕਹਿੰਦੇ ਭਾਈ ਇਹ ਤੀਰ ਜਿਹੜੇ ਨੇ ਨਾ ਇਹਨਾਂ ਨੂੰ ਖੰਭ ਲਾਏ ਆਪਾਂ ਤੇ ਇਹਨਾਂ ਤੀਰਾਂ ਨੂੰ ਤੁਸੀਂ ਹੁਣ ਲੱਭ ਕੇ ਲਿਆਉਣਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਹੈ
1: ਜਾਓ ਭਾਈ ਸੁਣ ਕਰ ਸਿੰਘ ਤਾਏ ਕਰ ਗਏ ਖਰੇ ਸੈ ਕਰੇ ਹੋ ਵਤ ਪਏ
0: ਫਿਰ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਜਿਹੜੇ ਸਿੱਖ ਨੇ ਜਦੋਂ ਗੁਰੂ ਪਾਤਸ਼ਾਹ ਨੇ ਕਿਹਾ ਵੀ ਤੀਰ ਖੋਜਣ ਦਾ ਕੰਮ ਤੁਸੀਂ ਕਰਨਾ ਲੱਭ ਕੇ ਲਿਆਉਣ ਦਾ ਕੰਮ ਕਰਨਾ ਸੁਣ ਕਰ ਗੁਰੂ ਸਾਹਿਬ ਦੇ ਬਚਨ ਸੁਣ ਕੇ ਫਿਰ ਸੈਂਕੜੇ ਧਾਏ ਕਰ ਗਏ ਗੁਰੂ ਕੇ ਸਿੱਖ ਜਿਹੜੇ ਗਏ ਦੌੜ ਕੇ ਖਰੇ ਸੈਂਕੜੇ ਕਈ ਸੈਂਕੜੇ ਉੱਥੇ ਖੜੋਤੇ ਨਜ਼ਰ ਆਏ
1: ਪੂਰਬ ਦਿਸ਼ ਸ਼੍ਰੀ ਮੁਖ ਕੋ ਕਰਕੇ ਚਾਂਪ ਕਠੋਰ ਆਪ ਕਰ ਧਰਕੇ
0: ਕਈ ਸੇਵਕ ਜਿਹੜੇ ਦੂਰ ਦੂਰ ਜਾ ਕੇ ਖੜੋ ਗਏ ਤੇ ਕਈ ਸੇਵਕ ਜਿਹੜੇ ਗੁਰੂ ਸਾਹਿਬ ਦੇ ਕੋਲੇ ਖੜੋਤੇ ਹੋਏ ਮਾਲਕ ਨੇ ਸਭ ਤੋਂ ਪਹਿਲਾਂ ਪੂਰਬ ਦਿਸ਼ਾ ਵਾਲੇ ਪਾਸੇ ਮੁਖ ਕੀਤਾ ਮੁੱਖ ਕਰਕੇ ਤੇ ਉਹ ਜਿਹੜਾ ਕਠੋਰ ਚਾਂਪ ਮਤਲਬ ਗੁਰੂ ਸਾਹਿਬ ਜੀ ਦਾ ਜਿਹੜਾ ਕਮਾਨ ਹੈ ਉਹਦੇ ਉੱਤੇ ਨਾ ਗੁਰੂ ਸਾਹਿਬ ਨੇ ਉਹ ਤੀਰ ਜਿਹੜਾ ਉਹ ਰੱਖਿਆ ਆਪਣੇ ਹੱਥਾਂ ਦੇ ਵਿੱਚ ਫੜ ਕੇ ਉਹ ਤੀਰ ਕਮਾਨ ਦੇ ਚਿਲੇ ਉੱਤੇ ਚੜਾਇਆ ਹੈ
1: ਜਿਉ ਬਾਣ ਸੰਦ ਕਹਿ ਬਲ ਤੇ ਸਕਲ ਬਿਲੋਕਤ ਹੈ ਤਿਸ ਚਲ ਤੇ
0: ਸਤਿਗੁਰੂ ਜੀ ਨੇ ਫਿਰ ਉਹਨੂੰ ਆਪਣੇ ਕਰ ਕਮਲਾਂ ਦੇ ਨਾਲ ਕਮਾਨ ਦੇ ਚਿਲੇ ਨੂੰ ਖਿੱਚਿਆ ਬੜਾ ਬਲ ਲਾ ਕੇ ਗੁਰੂ ਸਾਹਿਬ ਨੇ ਪਹਿਲੋਂ ਨਾ ਸਾਧਿਆ ਨਿਸ਼ਾਨਾ ਕਹਿ ਲਓ ਵੀ ਸਤਿਗੁਰੂ ਨੇ ਪੂਰਬ ਦਿਸ਼ਾ ਵਾਲੇ ਪਾਸੇ ਤੀਰ ਸੰਧਿਆ ਤੇ ਜਦੋਂ ਤੀਰ ਸੰਧਿਆ ਗੁਰੂ ਸਾਹਿਬ ਨੇ ਬਲ ਲਾ ਕੇ ਜਦੋਂ ਕਮਾਨ ਦੇ ਚਿਲੇ ਨੂੰ ਸਤਿਗੁਰੂ ਜੀ ਨੇ ਖਿੱਚਿਆ ਹੈ
1: ਕਹਿਓ ਗੁਰੂ ਦੇਖੋ ਨਭ ਜੇ ਹੈ ਰਾਖੋ ਦ੍ਰਿਸ਼ਟ ਤਰੇ ਉਤਰੇ ਹੈ
0: ਸਤਿਗੁਰੂ ਜੀ ਨੇ ਵੱਲ ਹੁਣ ਉਹ ਸਿੱਖ ਵੇਖ ਰਹੇ ਨੇ ਸ਼ਕਲ ਬਿਲੋਕਤ ਹੈ ਤਿਸ ਚਲਤੇ ਸਾਰੇ ਸਿੱਖਾਂ ਨੇ ਉਸ ਤੀਰ ਨੂੰ ਚਲਦਿਆਂ ਵੇਖਿਆ ਚਲਦਿਆਂ ਵੇਖਿਆ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਵੇਖੋ ਭਾਈ ਕਹਿਓ ਗੁਰੂ ਗੁਰੂ ਸਾਹਿਬ ਨੇ ਆਖਿਆ ਦੇਖੋ ਨਭ ਜੈ ਹੈ ਕਹਿੰਦੇ ਆਕਾਸ਼ ਨੂੰ ਵੇਖੋ ਹੁਣ ਜਾ ਰਿਹਾ ਤੀਰ ਮਾਲਕ ਜੀ ਨੇ ਜਿਹੜਾ ਤੀਰ ਚਲਾਇਆ ਉਹ ਆਕਾਸ਼ ਵੱਲ ਨੂੰ ਜਾ ਰਿਹਾ ਤੇ ਸਤਿਗੁਰੂ ਕਹਿੰਦੇ ਭਾਈ ਇਹਦੇ ਤੇ ਦ੍ਰਿਸ਼ਟੀ ਰੱਖਿਓ ਵੀ ਇਹ ਤੀਰ ਹੁਣ ਕਿੱਥੇ ਜਾ ਕੇ ਹੇਠਾਂ ਡਿੱਗਦਾ ਹੈ
1: ਸੋਰਿਓ ਜਬੈ ਮਹਾ ਤੁਨ ਹੋਈ ਗਰਜ ਸੁਣੀ ਸਭ ਗਮਨਿਓ ਸੋਈ
0: ਜਦੋਂ ਤੀਰ ਛੱਡਿਆ ਗੁਰੂ ਸਾਹਿਬ ਨੇ ਆਵਾਜ਼ ਬਹੁਤ ਹੋਈ ਨਾ ਛੂਕਦਾ ਹੋਇਆ ਤੀਰ ਗਿਆ ਤੇ ਸਾਰੇ ਨਾ ਗਰਜ ਸੁਣੀ ਸਭ ਸਾਰੇ ਦੌੜ ਪਏ ਜਦੋਂ ਆਵਾਜ਼ ਸੁਣੀ ਉਹਦੀ ਚੱਲਣ ਦੀ ਤੇ ਸਾਰੇ ਫਿਰ ਆਵਾਜ਼ ਸੁਣ ਕੇ ਜਾਂਦੇ ਹਨ
1: ਰਹੇ ਦੇਖਤੇ ਦ੍ਰਿਗਣ ਲਗਾਏ ਗਇਓ ਉਤੰਗਣਾ ਪ੍ਰੈ ਦਿਖਾਏ
0: ਉਹ ਜਿਹੜਾ ਤੀਰ ਸੀ ਨਾ ਜੀ ਉਹਨੂੰ ਵੇਖਦੇ ਰਹੇ ਵੇਖਦੇ ਰਹੇ ਕਿੰਨਾ ਚਿਰ ਲੋਚਣ ਲਾ ਕੇ ਨਿਗਾਹ ਟਕਾ ਕੇ ਵੀ ਜਾਂਦਾ ਕਿੱਥੇ ਹੈ ਕਿੱਥੇ ਜਾ ਕੇ ਇਹ ਤੀਰ ਡਿੱਗਦਾ ਨਾ ਉਹਦੇ ਵੱਲ ਦੇਖਦੇ ਰਹੇ ਔਰ ਰਹੇ ਦੇਖਤੇ ਦ੍ਰਿਗਣ ਲਗਾਏ ਨੇਤਰ ਲਾ ਕੇ ਜਦੋਂ ਵੇਖਦੇ ਰਹੇ ਪਰ ਉਹ ਜਿਹੜਾ ਤੀਰ ਹੈ ਕਿਸੇ ਪਾਸੇ ਵੀ ਮੁੜ ਕੇ ਦਿਖਾਈ

0: ਮਗਰੋਂ ਤੀਸਰਾ ਤੀਰ ਗੁਰੂ ਸਾਹਿਬ ਜੀ ਖਿੱਚ ਕੇ ਚਲਾਉਂਦੇ ਹਨ।
1: ਤਿਮਹੀ ਚੌਥੋ ਦਿਓ ਚਲਾਏ ਬਹੁਰ ਪੰਚਮੋ ਗਾਜ ਤਜਾਏ।
0: ਫਿਰ ਸਤਿਗੁਰੂ ਜੀ ਨੇ ਤੀਸਰੇ ਤੋਂ ਬਾਅਦ ਚੌਥਾ ਤੀਰ, ਚੌਥੇ ਤੋਂ ਮਗਰੋਂ ਪੰਜਵੇਂ ਤੀਰ ਨੂੰ ਖਿੱਚ ਕੇ ਸਤਿਗੁਰੂ ਜਦੋਂ ਚਲਾਉਂਦੇ ਹਨ।
1: ਸੋ ਕਹਿ ਕਹਿ ਤਿਆਗਣ ਕਰੇ ਉਪਰ ਦੂਰ ਦ੍ਰਿਸ਼ਟ ਨੇ ਭਰੇ।
0: ਸਾਰਿਆਂ ਨੂੰ ਕਿਹਾ, ਸਭ ਸੋ ਕਹਿ ਕਹਿ ਸਾਰਿਆਂ ਨੂੰ ਆਖ ਆਖ ਕੇ ਤਿਆਗਣ ਕਰੇ ਮਾਲਕ, ਫਿਰ ਤਿਆਗਦੇ ਨੇ ਤੀਰ ਵੀ ਭਾਈ ਲੱਭ ਕੇ ਲਿਆਓ। ਜਦੋਂ ਇਸ ਤਰ੍ਹਾਂ ਸਤਿਗੁਰੂ ਨੇ ਆਖ ਆਖ ਕੇ ਤਿਆਗਿਆ ਨਾ, ਪਰ ਕਿਸੇ ਦੇ ਵੀ ਨਜ਼ਰੀ ਜਿਹੜੇ ਉਹ ਤੀਰ ਉਥੇ ਨਾ ਪਏ।
1: ਦੇਖਤ ਰਹੇ ਖਰੇ ਸਭ ਹੋਏ ਆਵਹਿ ਤੀਰ ਪ੍ਰਤੀਖੈ ਸੋਏ।
0: ਸਾਰੇ ਵੇਖਦੇ ਰਹੇ ਤੇ ਵੇਖਦੇ ਕੀ ਉਡੀਕਦੇ ਰਹੇ ਵੀ ਤੀਰ ਆਵੇਗਾ, ਤੀਰ ਆਵੇਗਾ ਨਾ, ਤੀਰ ਦੇ ਆਉਣ ਦੀ ਉਡੀਕ ਉਥੇ ਕਰਦੇ ਹਨ।
1: ਬੀਤਿਓ ਜਾਮ ਰਹੇ ਤੈ ਠਾਡੇ ਹਟਨੇ ਆਏ ਅਚਰਜ ਬਾਡੇ।
0: ਫਿਰ ਉਥੇ ਸਮਾਂ ਬਤੀਤ ਹੋ ਗਿਆ ਜੀ। ਕਵੀ ਜੀ ਨੇ ਜਿਹੜਾ ਜ਼ਿਕਰ ਕੀਤਾ, ਕਹਿੰਦੇ ਇੱਕ ਪਹਿਰ ਬਤੀਤ ਹੋ ਗਿਆ, ਖੜੋਤੇ ਰਹੇ, ਹੁਣ ਇੱਕ ਪਹਿਰ ਤੱਕ ਉਹ ਤੀਰ ਆਇਆ ਕੋਈ ਨਾ, ਮੁੜਿਆ ਕੋਈ ਨਾ। ਜਦੋਂ ਤੀਰ ਆਇਆ ਕੋਈ ਨਾ, ਹਟ ਨਹਿ ਆਏ, ਜਦੋਂ ਤੀਰ ਨਾ ਆਏ, ਸਾਰੇ ਅਸਚਰਜਤਾ ਵਿੱਚ ਵੀ ਇੱਕ ਨਹੀਂ ਆਇਆ, ਦੋ ਨਹੀਂ ਆਏ, ਪੰਜ ਤੀਰ ਚਲਾਏ, ਪੰਜਾਂ ਚੋਂ ਕੋਈ ਵੀ ਨਹੀਂ ਤੀਰ ਲੱਭਿਆ ਨਾ, ਨਜ਼ਰ ਨਹੀਂ ਆਇਆ, ਕੋਈ ਵੀ ਤੀਰ ਨਜ਼ਰ ਨਹੀਂ ਆਇਆ। ਸਾਰੇ ਬਹੁਤ ਹੀ ਹੈਰਾਨ ਹੁੰਦੇ ਹਨ।
1: ਹੁਣ ਸਭ ਸਤਿਗੁਰ ਨਿਕਟ ਪਹੁੰਚੇ ਪ੍ਰਭ ਜੀ ਦੇਖ ਰਹੇ ਅਮ ਉੱਚੇ।
0: ਉਹ ਸਾਰੇ ਗੁਰੂ ਸਾਹਿਬ ਦੇ ਕੋਲੇ ਆ ਗਏ। ਜਦੋਂ ਗੁਰੂ ਸਾਹਿਬ ਕੋਲ ਪਹੁੰਚੇ, ਉਹਨਾਂ ਨੇ ਕਿਹਾ, ਕਹਿੰਦੇ ਮਾਲਕ ਜੀ ਉਹ ਅਸੀਂ ਵੇਖਦੇ ਰਹੇ ਹਾਂ ਵੀ ਉਹ ਜਿੰਨੇ ਤੀਰ ਨੇ ਨਾ ਮਾਲਕ ਜੀ, ਉਹਨਾਂ ਦੇ ਵਿੱਚੋਂ ਕੋਈ ਵੀ ਤੀਰ ਜਿਹੜਾ ਉਹ ਸਾਨੂੰ ਨਜ਼ਰੀ ਨਹੀਂ ਆਇਆ।
1: ਕਹੇ ਗਗਨ ਮੈਂ ਫਿਰੇ ਨਾ ਫਿਰੇ ਦੂਰ ਦੂਰ ਥਿਰ ਹੋਏ ਤਹਿਰੇ।
0: ਔਰ ਉਹ ਜਿਹੜੇ ਤੀਰ ਨੇ ਚਲਾਏ ਹੋਏ ਸਤਿਗੁਰੂ ਜੀ, ਅਸੀਂ ਦੂਰ ਦੂਰ ਤੱਕ ਲੱਭ ਵੀ ਲਏ, ਕਿਤੇ ਵੀ ਸਾਨੂੰ ਉਹ ਤੀਰ ਨਜ਼ਰ ਨਹੀਂ ਆਏ।
1: ਤਰੇ ਤਰਾ ਪਰ ਸੋ ਨਹਿ ਆਏ ਜੇ ਆਵਤ ਦਿਖੀਐ ਸਮੁਦਾਏ।
0: ਔਰ ਇੰਜ ਪ੍ਰਤੀਤ ਹੁੰਦਾ ਵੀ ਮਾਲਕ ਜੀ ਜਿਵੇਂ ਉਹ ਤੀਰ ਧਰਤੀ ਤੇ ਆਏ ਹੀ ਨਾ ਹੋਣ, ਵੀ ਜੇ ਧਰਤੀ ਤੇ ਆਏ ਹੁੰਦੇ ਫਿਰ ਅਸੀਂ ਦੂਰ ਦੂਰ ਤੱਕ ਉਹਨਾਂ ਨੂੰ ਲੱਭਦੇ ਰਹੇ ਹਾਂ, ਕਿਤੇ ਨਾ ਕਿਤੇ ਉਹ ਤੀਰ ਸਾਨੂੰ ਧਰਤੀ ਤੇ ਆਏ ਹੋਏ ਨਜ਼ਰੀ ਪੈ ਜਾਂਦੇ, ਤੇ ਇੰਜ ਹੀ ਪ੍ਰਤੀਤ ਹੁੰਦਾ ਸਤਿਗੁਰੂ ਜਿਵੇਂ ਉਹ ਤੀਰ ਧਰਤੀ ਤੇ ਹੀ ਨਹੀਂ ਆਏ।
1: ਗਰਜਤ ਪੁਣਕੋ ਮੇਘ ਸਮਾਨਾ ਸੋਹਮ ਸੁਣਤ ਰਹੇ ਥਿਰਕਾਨਾ।
0: ਬਸ ਅਸੀਂ ਤੇ ਆਪ ਦੇ ਆਪਣੇ ਕੰਨਾਂ ਦੇ ਨਾਲ ਉਹ ਆਵਾਜ਼ ਹੀ ਸੁਣਦੇ ਰਹੇ ਹਾਂ ਜਦੋਂ ਆਪ ਜੀ ਤੀਰ ਚਲਾਉਂਦੇ ਹੋ। ਤੀਰ ਚਲਾਉਣ ਲੱਗਿਆਂ ਜਦੋਂ ਕਮਾਨ ਦਾ ਚਲਾ ਛੱਡਦੇ ਹੋ, ਜਿਹੜੀ ਗਰਜਣ ਦੀ ਆਵਾਜ਼ ਆਉਂਦੀ ਨਾ, ਅਸੀਂ ਉਹ ਆਵਾਜ਼ ਹੀ ਆਪਣੇ ਕੰਨਾਂ ਨਾਲ ਸੁਣੀ ਹੈ।
1: ਗਏ ਦੂਰਪਣ ਸੁਣੀ ਨਾ ਸੋਈ ਸਭ ਕੀ ਮਤ ਬਿਸਮਤ ਪਿਖ ਹੋਈ।
0: ਜਦੋਂ ਅਸੀਂ ਖਾਸਾ ਦੂਰ ਬਹੁਤ ਦੂਰ ਚਲੇ ਗਏ ਨਾ, ਫਿਰ ਉਹ ਆਵਾਜ਼ ਵੀ ਸਾਨੂੰ ਸੁਣਾਈ ਨਹੀਂ ਦਿੱਤੀ, ਤੇ ਇਸ ਕਰਕੇ ਸਾਡੇ ਸਭਨਾਂ ਦੇ ਮਨ ਦੇ ਅੰਦਰ ਅਸਚਰਜਤਾ ਜਿਹੜੀ ਉਹ ਪੈਦਾ ਹੋਈ ਹੈ।
1: ਸੁਣ ਪ੍ਰਭ ਕਹਿਓ ਨਾ ਉਪਰ ਕੋ ਹੈ ਗਗਨ ਪੁਰਾਰ ਕਹਿਓ ਸਭ ਉਹ ਹੈ।
0: ਮਾਲਕ ਜੀ ਕਹਿੰਦੇ ਭਾਈ ਉਪਰ ਕੋਈ ਵੀ ਜਿਹੜਾ ਨਾ ਆਕਾਸ਼ ਦੇ ਵਿੱਚ ਨਹੀਂ ਹੈ, ਸਾਰਾ ਦਾ ਸਾਰਾ ਆਕਾਸ਼ ਤੁਹਾਡੇ ਸਨਮੁਖ ਖਾਲੀ ਹੀ ਪਿਆ ਹੈ।
1: ਫਿਰ ਹਵੈ ਬੇ ਕੋ ਥਾਨ ਨਾ ਕੋਈ ਗਹੇ ਨਾ ਕਿਨਹੋ ਨਾ ਕਿਤ ਗੇ ਸੋਈ।
0: ਕਹਿੰਦੇ ਉੱਪਰ ਵੇਖੋ ਕੋਈ ਨਾ ਤੀਰ ਖੜੋਣ ਦਾ, ਨਾ ਉੱਥੇ ਤੀਰ ਜਿਹੜਾ ਰੁਕਣ ਦਾ ਕੋਈ ਟਿਕਾਣਾ ਹੈ, ਵੀ ਤੀਰ ਕਿੱਥੇ ਨੇ, ਨਾ ਕਿਨਹੂੰ ਨਾ ਕਿਤ ਗਏ ਸੋਈ, ਵੀ ਨਾ ਕਿਸੇ ਉਥੇ ਕੋਈ ਟਿਕਾਣਾ ਨਾ ਥਾਂ, ਫਿਰ ਉਹ ਤੀਰ ਗਏ ਕਿੱਥੇ ਹਨ।
1: ਨੀਕੇ ਦੇਖ ਖੋਜ ਨਾ ਕਰੀਏ ਬਾਣ ਅਜਾਇਬ ਲਿਆਓ ਨਾ ਟਰੀਏ।
0: ਤੁਸੀਂ ਚੰਗੇ ਤਰੀਕੇ ਨਾਲ ਖੋਜ ਕਰੋ, ਚੰਗੇ ਤਰੀਕੇ ਨਾਲ ਖੋਜ ਕਰਕੇ ਤੇ ਉਹਨਾਂ ਤੀਰਾਂ ਨੂੰ ਲੱਭ ਕੇ ਲਿਆਓ। ਅਜਾਇਬ ਤੀਰ ਨੇ ਉਹ ਸਾਰੇ, ਮਤਲਬ ਬਹੁਤ ਹੀ ਕੀਮਤੀ ਨੇ, ਤੇ ਉਹਨਾਂ ਨੂੰ ਤੁਸੀਂ ਲੱਭ ਕੇ ਲੈ ਕੇ ਆਓ। ਸਤਿਗੁਰੂ ਜੀ ਇਸ ਤਰ੍ਹਾਂ ਆਖਦੇ ਹਨ।
1: ਹਾਂ ਗਏ ਕਹਿ ਦਿਓ ਬਤਾਏ ਬਾਣ ਵੀ ਕੀਮਤ ਦੇ ਚਲਾਏ।
0: ਕਹਿੰਦੇ ਉਹਨਾਂ ਨੂੰ ਲੱਭ ਕੇ ਲਿਆਓ, ਟਲਣਾ ਨਹੀਂ ਹੈ। ਸਿੱਖਾਂ ਨੇ ਅੱਗੋਂ ਪੁੱਛ ਲਿਆ, ਕਹਿੰਦੇ ਆਪ ਜੀ ਦੱਸ ਦਿਓ ਮਾਲਕ ਜੀ ਵੀ ਗਏ ਕਿੱਥੇ ਨੇ, ਵੀ ਉਹ ਏਡੇ ਬੇਕੀਮਤੇ ਜਿਹੜੇ ਤੀਰ ਨੇ ਉਹ ਗਏ ਕਿਸ ਥਾਂ ਤੇ ਨੇ, ਸਾਨੂੰ ਹੁਣ ਤੁਸੀਂ ਹੀ ਦੱਸਣਾ ਕਰੋ।
1: ਸ੍ਰੀ ਮੁਖ ਤੇ ਸੁਣ ਕੇ ਸਿੱਖ ਕਹਿ ਹਮਨੇ ਭੇਵ ਤਿਨੋ ਕੋ ਲਹਿ।
0: ਮਾਲਕ ਪਾਤਸ਼ਾਹ ਜੀ ਨੇ ਜਦੋਂ ਕਿਹਾ ਨਾ ਵੀ ਲੱਭ ਕੇ ਲਿਆਓ, ਤੇ ਸਿੱਖਾਂ ਨੇ ਸਾਫ ਕਹਿਤਾ ਵੀ ਸਤਿਗੁਰੂ ਸਾਨੂੰ ਭੇਤ ਨਹੀਂ ਪਤਾ ਵੀ ਉਹ ਗਏ ਕਿੱਥੇ ਨੇ, ਤੁਸੀਂ ਸਾਨੂੰ ਦੱਸ ਦਿਓ ਤੇ ਅਸੀਂ ਉਵੇਂ ਹੀ ਉਹਨਾਂ ਤੀਰਾਂ ਨੂੰ ਲੱਭ ਲਿਆਵਾਂਗੇ। ਮਾਲਕ ਪਾਤਸ਼ਾਹ ਨੇ ਸੁਣ ਕੇ ਨਾ ਤੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਸਿੱਖਾਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਸਵਾਲ ਕੀਤਾ ਵੀ ਮਾਲਕ ਜੀ ਸਾਨੂੰ ਭੇਤ ਨਹੀਂ ਹੈ।
1: ਕੁਦਰਤ ਕੇ ਮਾਲਕ ਗੁਰ ਪੂਰੇ ਕੋਣ ਲਖੈ ਚਾਲਿਤ੍ਰ ਸੋ ਰੂਰੇ।
0: ਤੁਸੀਂ ਸਾਰੀ ਕੁਦਰਤ ਦੇ ਮਾਲਕ ਹੋ, ਸਾਰੇ ਬ੍ਰਹਿਮੰਡ ਦੇ ਮਾਲਕ ਹੋ। ਤੁਹਾਡੇ ਕੌਤਕਾਂ ਨੂੰ, ਤੁਹਾਡੇ ਚਰਿੱਤਰਾਂ ਨੂੰ, ਤੁਹਾਡੇ ਜਿੰਨੇ ਵੀ ਇਹ ਲੀਲਾ ਹੈ, ਇਹਨਾਂ ਨੂੰ ਕੋਈ ਜਾਣ ਨਹੀਂ ਸਕਦਾ। ਸਤਿਗੁਰੂ ਤੁਸੀਂ ਆਪ ਹੀ ਕਿਰਪਾ ਕਰਕੇ ਹੁਣ ਸਾਨੂੰ ਦੱਸਣਾ ਕਰੋ।
1: ਜਾਣੋ ਆਪ ਸਰਬ ਕੀ ਗਤੀ ਪਕਰੇ ਕਿਦੋ ਤੇਰੇ ਜਿਤ ਕੀਤੀ।
0: ਤੁਸੀਂ ਆਪ ਸਾਰਿਆਂ ਦੀ ਗਤੀ ਵੀ ਜਾਣਦੇ ਹੋ, ਤੁਸੀਂ ਜਾਣਦੇ ਹੋ ਵੀ ਉਹ ਤੀਰ ਗਏ ਕਿੱਥੇ ਨੇ। ਤੁਸੀਂ ਦੱਸ ਦਿਓ ਵੀ ਜੇ ਕਿਸੇ ਨੇ ਉਹ ਤੀਰ ਫੜੇ ਨੇ ਤੇ ਅਸੀਂ ਉਹਨਾਂ ਕੋਲੋਂ ਜਾ ਕੇ ਲੈ ਆਉਂਦੇ ਹਾਂ।
1: ਦੇਖਤ ਰਹੇ ਗਗਨ ਦਿਸ਼ ਸਾਰੇ ਪਿਖ ਚਲਤੇ ਪੁਣ ਨਹੀਂ ਨਿਹਾਰੇ।
0: ਅਸੀਂ ਸਾਰੇ ਆਕਾਸ਼ ਵਿੱਚ ਵੇਖਦੇ ਰਹੇ ਹਾਂ, ਬਸ ਤੀਰ ਚੱਲਦੇ ਹੀ ਵੇਖੇ ਨੇ, ਉਦੋਂ ਮਗਰੋਂ ਸਾਨੂੰ ਦਿਸੇ ਨਹੀਂ ਵੀ ਉਹ ਗਏ ਕਿੱਥੇ ਨੇ। ਚੱਲਦੇ ਹੀ ਦਿਸੇ ਵੀ ਜਦੋਂ ਆਪ ਜੀ ਦੇ ਕਮਾਨ ਚੋਂ ਤੀਰ ਨਿਕਲਦਾ ਸੀ ਉਦੋਂ ਨਜ਼ਰ ਹੀ ਆਉਂਦਾ ਸੀ, ਜਦੋਂ ਨਿਕਲ ਗਿਆ ਕਮਾਨ ਦੇ ਵਿੱਚੋਂ ਫਿਰ ਨਾ ਸਤਿਗੁਰੂ ਸਾਨੂੰ ਤੀਰ ਨਜ਼ਰ ਹੀ ਆਇਆ। ਅਸੀਂ ਖੋਜਦੇ ਵੀ ਰਹੇ, ਨਾ ਤੀਰ ਦਿਸਿਆ ਨਾ ਆਕਾਸ਼ ਵਿੱਚ ਔਰ ਨਾ ਹੀ ਕਿਤੇ ਧਰਤੀ ਦੇ ਉੱਤੇ ਸਾਨੂੰ, ਮਤਲਬ ਜਿੰਨੀ ਕੁ ਦੂਰ ਤੱਕ ਅਸੀਂ ਜਾ ਸਕੇ ਓਨੀ ਕੁ ਦੂਰ ਤੱਕ ਨਾ ਹੀ ਸਾਨੂੰ ਕੋਈ ਤੀਰ ਨਜ਼ਰੀ ਆਇਆ ਹੈ।
1: ਰਹੇ ਪ੍ਰਤੀਖਤ ਜਾਮ ਬਿਤਾਇਓ ਤਿੰਨ ਆਗਮਨ ਨਹੀਂ ਲਖ ਪਾਇਓ।
0: ਅਸੀਂ ਇੱਕ ਪੈਰ ਉਡੀਕਦੇ ਰਹੇ ਹਾਂ ਪਰ ਉਹਨਾਂ ਵਿੱਚੋਂ ਕੋਈ ਵੀ ਤੀਰ ਜਿਹੜਾ ਨਾ ਸਤਿਗੁਰੂ ਅਸੀਂ ਉਹਨੂੰ ਆਉਂਦਾ ਨਹੀਂ ਵੇਖਿਆ, ਨਾ ਆਉਂਦਾ ਅਸੀਂ ਜਾਣਿਆ ਹੈ। ਤੁਸੀਂ ਕਿਰਪਾ ਕਰਕੇ ਹੁਣ ਸਾਨੂੰ ਦੱਸਣਾ ਕਰੋ।
1: ਸ੍ਰੀ ਮੁਖ ਮੁਸਕਾਵਤ ਮੰਦ ਮੰਦ ਕਹਿ ਭਏ ਤੁਮ ਸੁਮਤ ਬਿਲੰਦ।
0: ਸਤਿਗੁਰੂ ਪਾਤਸ਼ਾਹ ਮੁਸਕੁਰਾ ਪਏ ਜਦੋਂ ਸਿੱਖਾਂ ਦੇ ਇਸ ਤਰ੍ਹਾਂ ਵਚਨ ਸੁਣੇ ਨਾ, ਮਾਲਕ ਹੌਲੀ ਹੌਲੀ ਆਪਣੇ ਚਿਹਰੇ ਤੋਂ ਮੁਸਕਰਾਉਂਦੇ ਨੇ ਤੇ ਆਖਦੇ ਨੇ, ਕਹਿੰਦੇ ਭਾਈ ਤੁਸੀਂ ਸਾਰੇ ਹੀ ਬੜੇ ਸਿਆਣੇ ਹੋ, ਬੜੇ ਸੁਮਤਵੰਤ ਹੋ।
1: ਅਗਰੇ ਕਰੀਏ ਪਰੇ ਵਿਚਾਰਨ ਸਰ ਆਗਮਨ ਨਾ ਪਾ ਕਿਸ ਕਾਰਨ।
0: ਤੇ ਆਖਿਆ ਕੀ, ਕਹਿੰਦੇ ਸਗਰੇ ਕਰੀਏ ਭਲੇ ਸਾਰੇ, ਕਹਿੰਦੇ ਹੁਣ ਭਲੇ ਵਿਚਾਰਨਾ ਕਰੋ, ਸਰ ਆਗਮਨ ਨਾ ਪਾ ਕਿਸ ਕਾਰਨ, ਵੀ ਸਰ ਤੀਰ ਜਿਹੜੇ ਨਾ ਉਹਨਾਂ ਤੀਰਾਂ ਦਾ ਹੇਠਾਂ ਆਉਣਾ ਕਿਉਂ ਨਹੀਂ ਹੋਇਆ।
1: ਗਏ ਗਏ ਕਹਿ ਕਿਤਹੋ ਸਿਧਾਰੇ ਜਿਸ ਤੇ ਆਵਤ ਨਹੀਂ ਨਿਹਾਰੇ।
0: ਵੀ ਜਾਂ ਤੇ ਉਹ ਕਿਸ ਜਿਹੜੇ ਤੀਰ ਨੇ ਉਹ ਕਿਸੇ ਨੇ ਫੜ ਲਏ ਨੇ, ਇਸ ਕਰਕੇ ਅਸੀਂ ਉਹਨਾਂ ਤੀਰਾਂ ਨੂੰ ਆਉਂਦਿਆਂ ਹੋਇਆ ਨਹੀਂ ਵੇਖਿਆ ਹੈ।
1: ਤਬ ਕਰ ਜੋਰ ਖਾਲਸਾ ਕਹਿ ਰਾਵਰ ਸਕਲ ਸਥਲ ਗਤਲ ਹੈ।
0: ਮਾਲਕ ਜੀਓ ਜਦੋਂ ਸਤਿਗੁਰੂ ਜੀ ਦੇ ਕੋਲੋਂ ਸਿੱਖ ਬੈਠੇ ਨਾ, ਫਿਰ ਉਹ ਇਹੀ ਕਹਿੰਦੇ ਨੇ ਵੀ ਗੁਰੂ ਬਾਬਾ ਜੀ ਅਸੀਂ ਨਾ ਆਪ ਜੀ ਦੇ ਕਿਸੇ ਵੀ ਕੌਤਕ ਨੂੰ ਤੇ ਕਿਸੇ ਵੀ ਗਤੀ ਨੂੰ ਨਹੀਂ ਜਾਣ ਸਕਦੇ। ਉਹ ਤੀਰ ਕਿੱਥੇ ਗਏ ਨੇ, ਮਾਲਕ ਕਹਿੰਦੇ ਤੁਸੀਂ ਵਿਚਾਰ ਕਰੋ ਭਾਈ, ਆਕਾਸ਼ ਵਿੱਚ ਤੇ ਰਹਿ ਨਹੀਂ ਸਕਦੇ ਨਾ, ਕਿੰਨਾ ਨੇ ਉਹਨਾਂ ਤੀਰਾਂ ਨੂੰ ਫੜਿਆ ਹੋਏਗਾ ਨਾ। ਉਹ ਫਿਰ ਸਿੱਖਾਂ ਨੇ ਸਾਫ਼ ਸਾਫ਼ ਸਪਸ਼ਟ ਸ਼ਬਦ ਵਰਤੇ ਵੀ ਮਾਲਕ ਜੀ ਉਹ ਤੁਹਾਡਾ ਕੌਤਕ ਹੈ ਤੇ ਅਸੀਂ ਤੁਹਾਡੇ ਕੌਤਕ ਤੁਹਾਡੀ ਲੀਲਾ ਨੂੰ ਕਦੇ ਵੀ ਜਾਣ ਨਹੀਂ ਸਕਦੇ। ਤੁਸੀਂ ਆਪ ਮਾਲਕ ਹੋ, ਤੁਸੀਂ ਚਾਹੋ ਤੇ ਉਹ ਤੀਰ ਕਿਸੇ ਥਾਵੇਂ ਵੀ ਲਿਜਾ ਸਕਦੇ ਹੋ ਨਾ। ਖੇਡ ਤੁਹਾਡੀ ਹੈ, ਤਾਕਤ ਤੁਹਾਡੀ ਹੈ, ਬਲ ਤੁਹਾਡਾ, ਸਾਡੇ ਹੱਥ ਵੱਸ ਨਹੀਂ ਹੈ ਕੁਛ ਵੀ, ਨਾ ਹੀ ਅਸੀਂ ਤੁਹਾਡੇ ਇਸ ਕੌਤਕ ਨੂੰ, ਇਸ ਗਤੀ ਨੂੰ ਜਾਣ ਸਕਦੇ ਹਾਂ।
1: ਦਾਸਨ ਕੋ ਸਰ ਗਤੀ ਬਖਾਨੋ ਜਿਮ ਕਿਤ ਅਟਕੇ ਪ੍ਰਭ ਸੋ ਜਾਨੋ।
0: ਆਪਣੇ ਸੇਵਕਾਂ ਦੇ ਉੱਤੇ ਤਰੁੱਠ ਕੇ ਹੁਣ ਦੱਸੋ ਵੀ ਤੀਰ ਗਏ ਕਿੱਥੇ ਨੇ, ਤੁਸੀਂ ਦੱਸੋ ਸਤਿਗੁਰੂ ਜੀ ਉਹ ਤੀਰ ਹੈ ਨ ਕਿੱਥੇ। ਆਪਣੇ ਸੇਵਕਾਂ ਨੂੰ ਦੀ ਬੇਨਤੀ ਨੂੰ ਪ੍ਰਵਾਨ ਕਰੋ, ਇਹ ਵੀ ਦੱਸੋ ਜਿਮ ਕਿਤ ਅਟਕੇ ਨਾ, ਵੀ ਸਤਿਗੁਰੂ ਜੇ ਉਹ ਕਿਤੇ ਅਟਕੇ ਵੀ ਨੇ, ਰੁਕੇ ਵੀ ਨੇ ਕਿਤੇ, ਤੇ ਤੁਸੀਂ ਉਹਨਾਂ ਰੁਕੇ ਹੋਇਆ ਤੀਰਾਂ ਨੂੰ ਵੀ ਜਾਣਦੇ ਹੋ।
1: ਲਾਲਸ ਲਖੀ ਖਾਲਸੇ ਕੇਰੀ ਸ਼੍ਰੀ ਮੁਖ ਉਚਰਤ ਪੇਤ ਸਬੇਰੀ।
0: ਜਦੋਂ ਸਿੱਖਾਂ ਦੀ ਲਾਲਸਾ ਇਸ ਤਰ੍ਹਾਂ ਸਤਿਗੁਰੂ ਨੇ ਵੇਖੀ ਵੀ ਉਹਨਾਂ ਹੁਣ ਬੜੇ ਉਤੇਜਿਤ ਨੇ ਵੀ ਉਹ ਤੀਰ ਗਏ ਕਿੱਥੇ, ਲਾਲਸਾ ਸਿੱਖਾਂ ਦੀ ਵੇਖੀ, ਫਿਰ ਧੰਨ ਗੁਰੂ ਕਲਗੀਧਰ ਸਾਹਿਬ ਆਪਣੇ ਮੁਖ ਤੋਂ ਉਸ ਵੇਲੇ ਬਚਨ ਉਚਾਰ ਕੇ ਆਖਦੇ ਹਨ,
1: ਇਹ ਤੁਮਕੋ ਦ੍ਰਿਸ਼ਟਾਂਤ ਦਿਖਾਇਓ ਦਾਸ਼ਟ ਤਾਟ ਅਬ ਸੁਣੋ ਸੁਹਾਇਓ।
0: ਸਤਿਗੁਰੂ ਜੀ ਕਹਿੰਦੇ, ਕਹਿੰਦੇ ਭਾਈ ਉਹ ਜਿਹੜੇ ਤੀਰ ਅਸੀਂ ਚਲਾਏ ਨਾ, ਉਹਨਾਂ ਨਾਲ ਖੰਭ ਬੰਨੇ ਹੋਏ, ਖੰਭ ਲਾਏ ਹੋਏ, ਉਹ ਤੀਰਾਂ ਦਾ ਚਲਾਉਣਾ ਇੱਕ ਦ੍ਰਿਸ਼ਟਾਂਤ ਹੈ ਜਿਹੜਾ ਅਸੀਂ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ, ਸਿਰਫ ਇੱਕ ਦ੍ਰਿਸ਼ਟਾਂਤ ਵਿਖਾਇਆ ਹੈ ਨਾ, ਇਹ ਤੁਮਕੋ ਦ੍ਰਿਸ਼ਟਾਂਤ ਦਿਖਾਇਓ ਦਾਸ਼ਟਾਂਤ ਅਬ ਸੁਣੋ ਸੁਹਾਇਓ। ਕਹਿੰਦੇ ਹੁਣ ਉਹ ਦ੍ਰਿਸ਼ਟਾਂਤ ਸੁਣਾਇਆ ਕੀ ਹੈ ਤੇ ਉਹਦੇ ਬਾਰੇ ਹੁਣ ਤੁਸੀਂ ਸੁਣਨਾ ਕਰੋ।
1: ਪਰ ਹੁਮਾਉ ਸੰਗ ਲਾਗਿਓ ਕਾਨ, ਹਮ ਤਨ ਜੋਰ ਤਜਿਓ ਬਰਬਾਨ।
0: ਔਰ ਆਖਿਆ ਕਿ ਹਮਾਉ ਪਸ਼ੂ ਪੰਛੀ, ਜਿਹੜਾ ਹਮਾਉ ਪੰਛੀ, ਕਹਿੰਦੇ ਉਹਦੇ ਜਿਹੜੇ ਖੰਭ ਨਾ, ਉਹ ਖੰਭ ਅਸੀਂ ਤੀਰਾਂ ਦੇ ਨਾਲ ਲਾਏ ਹਨ।
1: ਖਗ ਆਪਣੇ ਦੇਸ਼ ਮਜਾਰਾ ਲੈ ਗਮਨਿਓ ਸਰ ਤਰੇ ਨਾ ਡਾਰਾ।
0: ਔਰ ਉਹ ਜਿਹੜੇ ਲਾਏ ਹੋਏ ਖੰਭ ਨੇ ਨਾ ਜੀ, ਇਹਦੀ ਖਾਸੀਅਤ ਕੀ ਹੈ ਉਹਨਾਂ ਖੰਭਾਂ ਦੀ? ਸਤਿਗੁਰੂ ਕਹਿੰਦੇ ਉਹ ਜਿਹੜੇ ਖੰਭ ਨੇ, ਜਦੋਂ ਕਿਸੇ ਵਸਤੂ ਨਾਲ ਵੀ ਉਹ ਖੰਭਾਂ ਨੂੰ ਲਾਇਆ ਜਾਵੇ ਨਾ, ਜਿਹੜੀ ਵਸਤੂ ਵੀ ਉਹ ਖੰਭਾਂ ਖੰਭ ਜਿਸ ਵਸਤੂ ਨੂੰ ਵੀ ਲਾ ਦਿੱਤੀ ਜਾਵੇ, ਤੇ ਉਹ ਵਸਤੂ ਨੂੰ ਨਾ ਜਿੱਥੇ ਉਹ ਪਸ਼ੂ ਪੰਛੀ ਬੈਠਾ ਉਹ ਤੀਰ ਸਹਿਜ ਸੁਭਾਅ ਉੱਥੇ ਉਹਨੂੰ ਜਿਹੜੇ ਖੰਭ ਨੇ ਉਹਨੂੰ ਉਹ ਵਸਤੂ ਨੂੰ ਉੱਥੇ ਲੈ ਜਾਂਦੇ, ਉਹਦੇ ਇਲਾਕੇ ਵਿੱਚ ਲੈ ਜਾਂਦੇ। ਜੋ ਗੁਰੂ ਸਾਹਿਬ ਦੇ ਕਹਿਣ ਦਾ ਭਾਵ ਸੀ ਨਾ ਵੀ ਉਹ ਤੀਰ ਤੀਰਾਂ ਦੇ ਨਾਲ ਜਿਨ ਖੰਭ ਬੰਨ ਕੇ ਜਿਹੜੇ ਅਸੀਂ ਤੀਰ ਚਲਾਏ ਨੇ ਨਾ, ਉਹ ਕਿਤੇ ਨਹੀਂ, ਉਹ ਉੱਥੇ ਗਏ ਨੇ ਜਿਸ ਥਾਂ ਦੇ ਉੱਤੇ ਹੁਮਾ ਪੰਛੀ ਬੈਠਾ ਹੋਇਆ ਹੈ, ਉਹਦੇ ਕੋਲ ਗੁਰੂ ਸਾਹਿਬ ਨੇ ਇਹ ਦ੍ਰਿਸ਼ਟਾਂਤ ਬਣਾਇਆ। ਕਿਉਂਕਿ ਸਿੱਖਾਂ ਦੇ ਮਨ ਦਾ ਜਿਹੜਾ ਸਵਾਲ ਹੈ ਉਹ ਇਹ ਸੀ ਵੀ ਸਤਿਗੁਰੂ ਗੁਰਬਾਣੀ ਕਰਦੀ ਕੀ ਹੈ, ਸਵਾਲ ਇਹ ਸੀ ਗੁਰਬਾਣੀ ਕੀ ਕਰਦੀ ਹੈ। ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਪੜ੍ਹਨ ਦਾ ਸਾਨੂੰ ਲਾਭ ਕੀ ਹੈ, ਸਿੱਖਾਂ ਦਾ ਸਵਾਲ ਇਹ ਸੀ। ਗੁਰੂ ਪਾਤਸ਼ਾਹ ਨੇ ਉਸ ਸਵਾਲ ਦਾ ਜਵਾਬ ਜਿਹੜਾ ਨਾ ਉਹ ਇਸ ਦ੍ਰਿਸ਼ਟਾਂਤ ਨਾਲ ਦਿੱਤਾ ਹੈ। ਦ੍ਰਿਸ਼ਟਾਂਤ ਕੀ ਹੈ? ਗੁਰੂ ਸਾਹਿਬ ਨੇ ਵੇਖੋ ਸਾਰੀ ਵਿਉਂਤਬੰਦੀ ਕਿੱਡੀ ਪਿਆਰੀ ਬਣਾਈ। ਸਿੱਖਾਂ ਦਾ ਸਵਾਲ ਗੁਰਬਾਣੀ ਕੀ ਕਰਦੀ ਹੈ, ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਇਹਦਾ ਸਾਨੂੰ ਲਾਭ ਕੀ ਹੈ। ਗੁਰੂ ਸਾਹਿਬ ਨੇ ਫਿਰ ਸਾਰੀ ਵਿਉਂਤਬੰਦੀ ਬਣਾ ਕੇ ਕੌਤਕ ਰਚਿਆ। ਕੌਤਕ ਕੀ ਰਚਦੇ ਨੇ? ਇੱਕ ਸੇਵਕ ਗੁਰੂ ਸਾਹਿਬ ਕੋਲ ਹੁਮਾ ਪੰਛੀ ਦੇ ਖੰਭ ਲੈ ਕੇ ਆਉਂਦਾ, ਗੁਰੂ ਸਾਹਿਬ ਅੱਗੇ ਅਰਪਣ ਕਰਦਾ। ਮਾਲਕ ਪਾਤਸ਼ਾਹ ਉਹਨਾਂ ਖੰਭਾਂ ਨੂੰ ਆਪਣੇ ਤੀਰਾਂ ਨਾਲ ਬੰਨ ਕੇ ਫਿਰ ਤੀਰ ਚਲਾਉਂਦੇ ਨੇ। ਤੀਰ ਚਲਾ ਕੇ ਤੇ ਫਿਰ ਸਿੱਖਾਂ ਨੂੰ ਕਹਿੰਦੇ ਨੇ ਵੀ ਜਾਓ ਭਾਈ ਹੁਣ ਤੀਰ ਲੱਭ ਕੇ ਲਿਆਓ। ਜਦੋਂ ਸਿੱਖ ਲੱਭਣ ਜਾਂਦੇ ਨੇ ਤੇ ਕਿਸੇ ਨੂੰ ਵੀ ਤੀਰ, ਪੰਜ ਤੀਰ ਸਤਿਗੁਰੂ ਨੇ ਚਲਾਏ, ਪੰਜਾਂ ਚੋਂ ਕੋਈ ਨਾ ਲੱਭਿਆ, ਥੱਕ ਗਏ, ਇੱਕ ਪੈਰ ਵਿਅਤੀਤ ਹੋ ਗਿਆ, ਵਾਪਸ ਆ ਗਏ। ਜਦੋਂ ਵਾਪਸ ਆਏ ਗੁਰੂ ਸਾਹਿਬ ਨੂੰ ਆ ਕੇ ਆਖਿਆ ਵੀ ਮਾਲਕ ਜੀ ਸਾਨੂੰ ਨਹੀਂ ਪਤਾ ਵੀ ਸਾਨੂੰ ਉਹ ਤੀਰ ਨਹੀਂ ਲੱਭੇ, ਤੁਸੀਂ ਦੱਸੋ ਵੀ ਉਹ ਤੀਰ ਕਿੱਥੇ ਨੇ। ਫਿਰ ਗੁਰੂ ਸਾਹਿਬ ਜਵਾਬ ਦਿੰਦੇ ਨੇ ਭਾਈ ਅਸੀਂ ਤੁਹਾਡੇ ਲਈ ਇੱਕ ਦ੍ਰਿਸ਼ਟਾਂਤ ਵਰਤਿਆ ਤੇ ਉਹ ਦ੍ਰਿਸ਼ਟਾਂਤ ਕੀ ਹੈ ਹੁਣ ਉਹ ਤੁਸੀਂ ਸੁਣਨਾ ਕਰੋ। ਫਿਰ ਗੁਰੂ ਸਾਹਿਬ ਕਹਿੰਦੇ ਭਾਈ ਉਹ ਹੁਮਾ ਪੰਛੀ ਦੇ ਖੰਭ ਨੇ, ਉਹ ਖੰਭ ਉਹਨਾਂ ਤੀਰਾਂ ਨੂੰ ਉੱਥੇ ਲੈ ਕੇ ਗਏ ਨੇ ਜਿਸ ਥਾਂ ਦੇ ਉੱਤੇ ਉਹ ਪੰਛੀ ਬੈਠਾ ਹੈ, ਔਰ ਸਾਰੇ ਹੀ ਤੀਰ ਉਸ ਪੰਛੀ ਦੇ ਕੋਲ ਪਹੁੰਚੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਵਰਤ ਕੇ ਫਿਰ ਸਿੱਖਾਂ ਨਾਲ ਵਿਚਾਰ ਸਾਂਝੀ ਅੱਗੇ ਕਰਦੇ ਹਨ।
1: ਤਿਮ ਗੁਰਬਾਣੀ ਕੇ ਸੰਗ ਲਾਗਾ, ਪਠਤ ਸੁਣਤ ਜੋ ਕਰ ਅਨੁਰਾਗਾ।
0: ਇਸੇ ਤਰ੍ਹਾਂ ਕਹਿੰਦੇ ਜਿਹੜਾ ਫਿਰ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ, ਗੁਰਬਾਣੀ ਦੇ ਸੰਗ ਲੱਗ ਜਾਂਦਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ, ਗੁਰਬਾਣੀ ਨੂੰ ਸੁਣਦਾ ਹੈ, ਗੁਰਬਾਣੀ ਨੂੰ ਪ੍ਰੇਮ ਕਰਦਾ ਹੈ, ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਹੈ।
1: ਜੋ ਬਾਣੀ ਪਾਠਕ ਲੈ ਜਾਏ ਦੇਸ਼ ਗੁਰੂ ਕੋਲ ਦਾ ਸੁਹਾਏ।
0: ਕਹਿੰਦੇ ਫਿਰ ਉਹ ਬਾਣੀ ਵੀ ਇਹਨਾਂ ਖੰਭਾਂ ਦੀ ਤਰ੍ਹਾਂ, ਜਿਵੇਂ ਇਹ ਖੰਭ ਉਹਨਾਂ ਤੀਰਾਂ ਨੂੰ ਪੰਛੀ ਕੋਲ ਲੈ ਗਏ, ਗੁਰਬਾਣੀ ਜਿਹੜੀ ਹੈ ਜਿਹੜਾ ਸਿੱਖ ਪੜ੍ਹਦਾ, ਜਿਹੜਾ ਸਿੱਖ ਸੁਣਦਾ, ਜਿਹੜਾ ਸਿੱਖ ਬਾਣੀ ਨਾਲ ਜੁੜ ਜਾਂਦਾ, ਇਹ ਬਾਣੀ ਵੀ ਉਹਨਾਂ ਖੰਭਾਂ ਦੇ ਵਾਂਗੂ ਫਿਰ ਸਿੱਖ ਨੂੰ ਗੁਰੂ ਦੇ ਦੇਸ਼ ਵਿੱਚ ਲੈ ਜਾਂਦੀ ਹੈ, ਗੁਰੂ ਤੱਕ ਲੈ ਜਾਂਦੀ ਹੈ, ਜੇ ਗੁਰਬਾਣੀ ਨਾਲ ਸਾਨੂੰ ਜੁੜਨਾ ਆ ਜਾਏ। ਸਤਿਗੁਰੂ ਜੀ ਉੱਥੇ ਫਿਰ ਇਸ ਤਰ੍ਹਾਂ ਦ੍ਰਿਸ਼ਟਾਂਤ ਦੇ ਕੇ ਨਾ ਸਮਝਾਉਂਦੇ ਨੇ, ਕਹਿੰਦੇ ਭਾਈ ਫਿਰ ਗੁਰੂ ਕੇ ਸਿੱਖ ਦਾ ਹਿਰਦਾ ਜਿਹੜਾ ਹੈ ਉਹ ਗੁਰੂ ਦੇਸ਼ ਦੇ ਵਿੱਚ ਸ਼ੋਭਦਾ ਹੈ।
1: ਸੰਗੀਤ ਕਰਹਿ ਪੁਚਾਵਣ ਜਹਾਂ ਬਹੁਰ ਨਹੀਂ ਆਵਣ ਜਾਵਣ।
0: ਕਹਿੰਦੇ ਫਿਰ ਬਾਣੀ ਉਹਨੂੰ ਆਪਣੇ ਨਾਲ ਗੁਰੂ ਦੇ ਦੇਸ਼ ਲੈ ਜਾਂਦੀ ਹੈ, ਉੱਥੋਂ ਫਿਰ ਆਉਣਾ ਜਾਣਾ ਨਹੀਂ ਰਹਿ ਜਾਂਦਾ, ਉੱਥੇ ਜਾ ਕੇ ਫਿਰ ਆਉਣਾ ਜਾਣਾ ਮੁੱਕ ਜਾਂਦਾ ਹੈ, ਫਿਰ ਜੰਮਣਾ ਤੇ ਮਰਨਾ ਮੁੱਕ ਜਾਂਦਾ ਹੈ। ਇੱਦਾਂ ਕਹਿ ਲਓ ਵੀ ਮਾਲਕ ਨੇ ਫਿਰ ਉੱਥੇ ਪਾਵਨ ਬਾਣੀ ਦੇ ਬਚਨ ਵਰਤ ਕੇ ਸਿੱਖਾਂ ਨੂੰ ਸਮਝਾਇਆ ਵੀ ਇਹ ਬਾਣੀ ਤੁਰ ਤੋਂ ਆਈ ਹੈ ਤੇ ਜਿਹੜਾ ਸਿੱਖ ਇਸ ਦੇ ਨਾਲ ਜੁੜਦਾ ਹੈ ਉਸ ਸਿੱਖ ਨੂੰ ਇਹ ਤੁਰ ਤੱਕ ਹੀ ਲੈ ਜਾਂਦੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਜਿਹੜਾ ਇਸ ਬਾਣੀ ਨਾਲ ਜੁੜਦਾ ਉਹ ਬਾਣੀ ਉਚਾਰਨ ਵਾਲੇ ਦਾਤੇ ਤੱਕ, ਗੁਰਬਾਣੀ ਬਖਸ਼ਣ ਵਾਲੇ ਦਾਤੇ ਤੱਕ।

ਇਸ ਤਰ੍ਹਾਂ ਨਾ ਉੱਥੇ ਬਚਨ ਆਪਣੇ ਮੁੱਖ ਤੋਂ ਆਖੇ, ਜਦੋਂ ਸੁਣੇ ਨਾ ਸਾਰਿਆਂ ਨੇ, ਸਾਰੇ ਬੜੇ ਆਨੰਦਿਤ ਹੋਏ, ਬੜੇ ਪ੍ਰਸੰਨ ਹੋਏ, ਕਿਉਂਕਿ ਸਿੱਖਾਂ ਨੂੰ ਸਿੱਖਾਂ ਦੇ ਸਵਾਲ ਦਾ ਜਵਾਬ ਮਿਲ ਗਿਆ। ਅਕਸਰ ਜੀ ਆਪਾਂ ਵੀ ਕਈ ਵਾਰੀ ਇਹ ਸੋਚ ਲੈਂਦੇ ਹਾਂ ਵੀ ਗੁਰਬਾਣੀ ਪੜ੍ਹੀ ਜਾਂਦੇ ਹਾਂ, ਗੁਰਬਾਣੀ ਪੜ੍ਹੀ ਜਾਂਦੇ ਹਾਂ, ਵੀ ਗੁਰਬਾਣੀ ਪੜ੍ਹਨ ਨਾਲ ਲਾਭ ਕੀ ਹੋਏਗਾ। ਸਤਿਗੁਰੂ ਨੇ ਫਿਰ ਦੱਸਿਆ ਪੂਰਾ ਬੜੇ ਪਿਆਰ ਨਾਲ ਦ੍ਰਿਸ਼ਟਾਂਤ ਸਮਝਾ। ਅੱਜ ਵੀ ਜੇ ਸਾਡੇ ਮਨਾਂ 'ਚ ਸਵਾਲ ਹੋਵੇ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਗੁਰਬਾਣੀ ਦਾ ਸਾਨੂੰ ਲਾਭ ਕੀ ਹੈ, ਅਤੇ ਉਹਦਾ ਜਵਾਬ ਇਹ ਹੀ ਹੈ, ਜੇ ਗੁਰਬਾਣੀ ਪੜ੍ਹਾਂਗੇ ਤਾਂ ਗੁਰਬਾਣੀ ਅੱਜ ਵੀ ਸਾਨੂੰ ਸਾਡੇ ਗੁਰੂ ਤੱਕ ਲੈ ਜਾਏਗੀ, ਅੱਜ ਵੀ ਸਾਡਾ ਪ੍ਰੇਮ ਗੁਰਬਾਣੀ ਦੇ ਰਾਹੀਂ ਗੁਰੂ ਨਾਲ ਬਣ ਜਾਵੇਗਾ। ਇਸ ਤਰ੍ਹਾਂ ਗੁਰੂ ਸਾਹਿਬ ਉੱਥੇ ਦ੍ਰਿਸ਼ਟਾਂਤ ਦੇ ਕੇ ਸਿੱਖਾਂ ਨੂੰ ਸਮਝਾਉਂਦੇ ਨੇ। ਹੋਰ ਕਿਹੜਾ ਕੌਤਕ ਹੈ ਜੋ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਵਰਤਾਉਂਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਜੀਉ ਪਿੰਡ ਸਭ, ਤੁਮ ਮਾਤ ਪਿਤਾ ਕੋਈ ਨ ਜਾਣੈ ਉਚੇ ਤੇ ਉੱਚ, ਸਗਲ ਸਮਗਰੀ ਤੁਮਰੈ

ਕਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਇਹ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਮ, ਤੇਰੇ ਭਾਣੀ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਸਮੁੰਦ ਸਾਗਰ ਨੀਰ ਭਰੇ ਆ,

ਰਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ। ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਪੋ ਕਾ ਸੋਹਿਲਾ ਹੋ ਵਾਰੀ। ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਅਣ ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਗਵਨ ਸੁਮਾਰ। ਸੰਬਤ ਸਾਹਾ ਲਿਖੇ

ਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਇ ਕਉ ਸਹਿਸ ਮੂ ਰਤਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾ ਕੇ ਤ੍ਰਿਣਾਏ ਵਾਸਾ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਡ ਅੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ

ਚਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਨ ਭਵ ਖੰਡਾ ਹੈ, ਅਵਨਾਸੇ ਪਰਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਅਰ ਨਾਮੇ ਹੀ ਸੁਖ ਮੰਡਾ ਹੈ।

ਲਾਗੇ ਬਸਨ ਸੁਹੇਲਾ ਆਓ ਦਟੈ ਦਿਨ ਸਰੈ ਨਾਰੇ ਮਰ ਗੁਰਮਿਲਕਾ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ।

0: ਸਲੋਕ ਕੀ ਮਹੱਲਾ ਪਹਿਲੇ ਕੇ ਲਿਖੇ ਹੁੰਦੇ ਅਸ ਰਾਜੇ ਕੀ ਧੁਨੀ। ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਓਹਾਰੀ ਸਰਵਾ ਜਿਨ ਮਾਨਸ ਤੇ ਦੇ ਤੇ ਕੀ

ਸਤਿਗੁਰ ਜੀਵ ਦਾਤਾ ਕੋ ਨਹੀਂ ਸਤਿਗੁਰ ਲੋਕ ਸਵਾਇਆ।

سلام شری واحد گرو صاحب جی. شری واحد.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ।

श्रीमनत्याय श्री गुरु रामदास जयो जय जग मैं तै हर

ਦਾਮਾ ਪੁੱਬ ਭਗਤ ਹਰ ਕੇ ਜੋਗਣ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਪਣ ਤਿੰਨ ਕੋ ਅਵਤਾਰ ਪਇਓ ਕਲ ਪਿੰਤਰ ਜਸ ਜਗ

ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗ।

ਗੁਰੂ ਅਮਰਦਾਸ ਸੱਚ ਗੁਰੂ ਰਾਮਦਾਸ ਸੱਚ ਸਲ ਪਣ ਤੂੰ ਅਟਲ ਰਾਜ ਅਪਗ ਦਲ।

ਗੁਰ ਅਮਰਦਾਸ ਪਰਸੀਐ ਪਹੁੰ ਪਾਤਿਕ ਬਿਨਾਸੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਅਸਾਸੈ।

సదా సదా జప నానక ఏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਰੇ ਕਾਇਨਾਤ ਰੋਸ਼ਨੀ ਚਰਾਗ ਬਾਰਗਾਹ ਇਨਾਇਤ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰੁੱਠ ਕੇ ਪ੍ਰਸੰਨ ਹੋ ਕਰਕੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਤਿਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 723 ਅਤੇ 724 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੇ ਨਦਰੇ ਕਰਮ ਕਰਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵਨ ਕਰਨਾ ਕਰੀਏ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰ ਹੈ ਸੋ ਹੋਏ।

जप नानक एक वाहिगुरु जी का खालसा वाहिगुरु जी की फतेह।

ਨਾਨਕ ਭਗਤਾਂ ਪਗ ਸਲਾਹਣ ਸਚ ਨਾਮ ਦਾ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਛਾਰ ਮਹੱਲਾ ਪਹਿਲਾ ਮਿੱਟੀ।